0: 65 ਕਰੋੜ ਔਰਤਾਂ ਵਿੱਚੋਂ ਆਪਾਂ ਇੱਕ ਔਰਤ ਲੱਭਣੀ ਗਾਇਸ ਵੀ ਵਿਲ ਡੂ ਇਟ
1: ਕਲੂ ਹਮ ਦੇਤਾ ਮੈਂ
0: ਅੱਛਾ ਕਲੂ ਸੀ ਦੇਤਾ ਹਾਂ ਅੱਛਾ ਚਲੋ ਚਲੋ ਅੱਜ ਦੇਖਦੇ ਹਾਂ ਫਿਰ ਜੀ ਤੇ ਆਪਾਂ ਫਿਰ ਸਵਾਲ ਅਗਲਾ ਸਵਾਲ ਕਦੋਂ ਪੁੱਛਾਂਗੇ ਇਹ ਵੀ ਤਾਂ ਦੱਸੋ ਨਾ
1: ਇਹ ਹੁਣ ਆਪਾਂ ਨੂੰ ਲਿਸਨਰਸ ਪੁੱਛਣਗੇ
0: ਅੱਛਾ ਲਿਸਨਰਸ ਪੁੱਛਣਗੇ ਓਕੇ ਓਕੇ ਸੋ ਲਿਸਨਰ ਜੀ ਤੁਹਾਨੂੰ ਪਤਾ ਲੱਗ ਗਿਆ ਕਿ ਅੱਜ ਦੀ ਜਿਹੜੀ ਗੰਜੀ ਜਿਹੜੀ ਖੁਰਕ ਰਹੀ ਹੈ ਤੇ ਖੂਨ ਕੱਢ ਰਹੀ ਹੈ ਪਲੀਜ਼ ਤੁਸੀਂ ਮਤ ਕਰਨਾ ਡੋਨਟ ਟ੍ਰਾਈ ਦਿਸ ਐਟ ਹੋਮ ਯੇ ਸਟੰਟ ਐਕਸਪਰਟ ਮੁਹਾਵਰੋਂ ਸੇ ਕੀਆ ਗਿਆ ਹੈ
1: ਅੱਛਾ ਇੱਕ ਇੱਕ ਇੱਕ ਨਾ ਮੈਨੂੰ ਇੱਕ ਨਾ ਮੈਨੂੰ ਬੜੀਆ ਜਿਹਾ ਨਾ ਫਨੀ ਜਿਹਾ ਚੁਟਕਲਾ ਉਹ ਨਹੀਂ ਚੁਟਕਲਾ ਨਹੀਂ ਸ਼ੇਅਰ ਯਾਦ ਆ ਗਿਆ
0: ਪਲੀਜ਼ ਸੁਣਾਈਏ ਆਪ ਰੁਕ ਸਕਤੇ ਹੈ ਆਪ ਨਹੀਂ ਰੁਕ ਸਕਤੇ ਆਪ ਸੁਣਾਏ
1: ਭਾਈ ਦੇਖੋ ਹਮ ਇਮਾਨਦਾਰ ਹੈ ਆਪਣੀ ਜੌਬ ਕੇ ਪ੍ਰਤੀ
0: ਵਾਹ ਹਮ ਇਮਾਨਦਾਰ ਹੈ ਆਪਣੀ
1: ਜੌਬ ਕੇ ਪ੍ਰਤੀ
0: ਜੌਬ ਕੇ ਪ੍ਰਤੀ ਠੀਕ ਹੈ ਜੀ
1: ਤੋ ਹਮ ਸੁਣਾਏਂਗੇ ਜੋ ਹਮਾਰਾ ਦਿਲ ਕਰਤਾ ਹੈ
0: ਵਾਹ
1: ਸ਼ੇਅਰ ਨਹੀਂ ਸੀਗਾ
0: ਅੱਛਾ
1: ਸਟੇਟਮੈਂਟ
0: ਸੀ ਅਗੇਨ ਅਗੇਨ ਚਲੋ ਮੈਂ ਇਹੀ ਕਹੂੰਗਾ ਡੋਨਟ ਟ੍ਰਾਈ ਦਿਸ ਐਟ ਹੋਮ ਸਾਡੇ ਨਾ ਉੱਥੇ ਪਤਾ ਨੀ ਕੀ ਕਹਿੰਦੇ ਆ ਇਹਨੂੰ ਆਪਾਂ ਖੇਲਦੇ ਹੁੰਦੇ ਸੀ 20 ਕੁਐਸਚਨ ਕਰਕੇ ਮੈਂ ਪਤਾ ਨੀ ਕਿਸੇ ਸ਼ੋਅ ਚ ਦੇਖਿਆ ਸੀਗਾ ਬੜਾ ਮਜ਼ਾ ਆਉਣਾ ਇਸ ਤਰ੍ਹਾਂ ਕਰਕੇ ਮੈਂ ਬਹੁਤ ਅਸੀਂ ਇੱਕ ਟਾਈਮ ਤੇ ਸਾਡਾ ਤਿੰਨ ਦੋਸਤਾਂ ਦਾ ਗਰੁੱਪ ਸੀ ਅਸੀਂ ਮਤਲਬ ਹਾਫਿਜ਼ ਸਈਦ ਮਤਲਬ ਟੈਰਰਿਸਟ ਤੱਕ ਚਲੇ ਗਏ ਕਿਉਂਕਿ ਬੰਦੇ ਹੀ ਖਤਮ ਕਰਤੇ, ਆਰਿਆ ਭੱਟ ਵਗੈਰਾ ਤੋਂ ਖਤਮ ਹੋ ਗਏ ਸਾਡੇ ਨਾ ਇੱਕ ਪੱਕੀ। ਐਂਡ ਇਹ ਵੀ ਨਹੀਂ ਮੈਂ ਐਗਜੈਜਰੇਟ ਨਹੀਂ ਕਰ ਰਿਹਾ, ਇਹ ਸੱਚੀ ਗੱਲ ਹੈ। ਸਾਡਾ ਪੱਕਾ ਇਹ ਗੋ ਟੂ ਸਪੋਟ ਹੁੰਦਾ ਸੀਗਾ ਕਿਉਂਕਿ ਸਾਡੇ ਅਸੀਂ ਤਿੰਨੋਂ ਦੋਸਤ ਨਾ ਬਾਜ਼ਾਰ ਤੋਂ ਹੀ ਹਨਾ, ਇੱਕ ਜਾਣੇ ਦੀ ਵੀਹ ਦੁਕਾਨਾਂ ਅੱਗੇ ਦੁਕਾਨ ਸੀਗੀ ਹਨਾ, ਤੇ ਇੱਕ ਬਾਜ਼ਾਰ ਦੇ ਅੰਦਰ ਹੀ ਗਲੀ ਚ ਘਰ ਸੀਗਾ ਉਹਦਾ, ਤੇ ਬਾਜ਼ਾਰ ਦੇ ਅੰਦਰ ਹੀ ਸਭ ਤੋਂ ਪੁਰਾਣੀ ਦੁਕਾਨ ਟਿੱਕੀ ਚਾਟ ਸਮੋਸੇ ਵਗੈਰਾ ਵਾਲੀ ਜੋ ਕਪੂਰਥਲਾ ਤੋਂ ਉਹਨਾਂ ਨੂੰ ਪਤਾ ਹੋਏਗਾ, ਪੰਕਜ। ਸੋ ਸਾਨੂੰ ਉਹਨਾਂ ਦੀ ਦੁਕਾਨ ਵਧਾ ਕੇ ਉੱਥੇ ਬੈਠਣਾ, ਇੱਕ ਚਾਟ ਦੀ ਪਲੇਟ ਮੰਗਾ ਲਾਂਗੇ ਹਨਾ, ਇੱਕ ਬਰਗਰ ਮੰਗਾ ਲਾਂਗੇ ਹਨਾ, ਇਸ ਤਰ੍ਹਾਂ ਕਰਕੇ। ਉਹ ਸਾਡਾ ਭਰਾ ਜਿਹੜਾ ਅਨਇੰਟਰਸਟਿਡ ਸੀਗਾ, ਉਹਨੇ ਮੰਡੇ ਟੂ ਫਰਾਈਡੇ ਸੈਟਰਡੇ ਦੇਖ ਲਿਆ, ਅਗਲੇ ਮੰਡੇ ਨਾ ਸਾਨੂੰ ਪਤਾ ਹੀ ਨਹੀਂ, ਕਿਉਂਕਿ ਅਸੀਂ ਬਾਅਦ ਚੋਂ ਸ਼ਾਸਤਰਾਤ ਵੀ ਕਰਨਾ ਸ਼ੁਰੂ ਹੋ ਗਿਆ ਨਾ, ਓਏ ਤੂੰ ਕਿਹਾ ਸੀਗਾ ਉਹ ਵਿਆਹ ਹੀ ਨਹੀਂ ਸੀਗਾ, ਇਹ ਨਹੀਂ ਸੀਗਾ, ਸਾਨੂੰ ਪਤਾ ਹੀ ਨਹੀਂ ਕਿ ਉਹ ਕਦੋਂ ਉੱਠ ਕੇ ਚਲਾ ਗਿਆ। ਐਂਡ ਉਹ ਸਾਡੀ ਰਾਈਡ ਸੀਗਾ, ਅਸੀਂ ਹੁਣ ਕਹਿੰਦੇ ਭਰਾ ਆ ਜਾ ਜਾ। ਉਪਰੋਂ ਜ਼ਿਆਦਾ ਲਾਨਤ ਵਾਲੀ ਗੱਲ ਆ, ਉਹ ਆਦਮੀ 135 ਕਿਲੋ ਦਾ, ਮਤਲਬ ਕਹਿੰਦਾ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਾ ਇੰਨੇ ਪਾਗਲ ਹੋਏ ਪਏ ਹੋ, ਮੈਨੂੰ ਇਹ ਤਾਂ ਯਾਦ ਹੈ ਬੰਮਨੇ ਰਾਨੀ ਸੀ, ਕਹਿੰਦਾ ਤੁਹਾਡਾ ਚਾਚਾ ਲੱਗਦਾ ਬੰਮਨੇ ਰਾਨੀ, ਘੰਟਾ ਮੇਰਾ ਬਰਬਾਦ ਕਰਤਾ, ਨਹੀਂ ਵਿਆਹ ਹੋਣਾ ਇਹ ਹੋਣਾ ਬੋਰ ਕੀਤਾ। ਉਸ ਵਾਰ ਮੈਂ ਕਿਹਾ ਨਹੀਂ ਇਹ ਗੇਮ ਛੱਡਣੀ ਪੈਣੀ ਹੈ ਬਈ,
1: ਕਹਿੰਦੇ ਚਲੋ ਚਲੋ ਸੁਣੋ ਸੁਣੋ ਫਿਰ, ਕਹਿੰਦੇ ਹਮਨੇ ਉਨਸੇ ਬੋਲਾ,
0: ਕਿਆ
1: ਹਮਨੇ ਉਨਸੇ ਬੋਲਾ ਕਿ ਜ਼ਰਾ ਝੂਠ ਤੋਂ ਬੋਲੋ,
0: ਹਮਨੇ ਉਨਸੇ ਬੋਲਾ ਜ਼ਰਾ ਝੂਠ ਤੋਂ ਬੋਲੋ,
1: ਹਮਨੇ ਉਨਸੇ ਬੋਲਾ ਜ਼ਰਾ ਝੂਠ ਤੋਂ ਬੋਲੋ, ਔਰ ਵੋ ਮੁਸਕਰਾ ਕੇ ਬੋਲੇ ਤੁਮੇ ਯਾਦ ਬਹੁਤ ਕਰਤੇ ਹੈ।
0: ਓਏ ਹੋਏ ਹੋਏ ਵਾਹ, ਬੜਾ ਹੀ ਤੇਜ਼ ਤਰਾਰ, ਨਾਈਸ, ਕਿਆ ਓਏ ਹੁਣ ਹੁਣ ਹੋਰ ਅੱਛੀ ਤਰੀਕੇ ਸਮਝ ਆਇਆ, ਵੈਰੀ ਨਾਈਸ ਸੋਨੀਆ, ਵੈਰੀ ਗੁੱਡ ਵੈਰੀ ਗੁੱਡ, ਕਿਆ ਬਾਤ ਹੈ,
1: ਯੈਸ,
0: ਦਿਲਦਾਰ ਸੇ ਨਹੀਂ ਹੋਤਾ ਹੈ ਪਿਆਰ, ਤੇਰਾ ਪਿਆਰ ਪਿਆਰ ਪਿਆਰ ਹੁੱਕਾ ਬਾਰ,
1: ਹੁੱਕਾ ਬਾਰ। ਅੱਛਾ ਜੋ ਛੋਟੇ ਹੁੰਦੇ ਸੀ ਨਾ, ਸਭ ਦਾ ਇੱਕ ਫੇਵਰਿਟ ਜੋਕ ਹੋਣਾ ਹੈ ਨਾ, ਸ਼ੀਸ਼ੀ ਭਰੀ ਗੁਲਾਬ ਕੀ ਪੱਥਰ ਪੇ ਤੋੜ ਦੂੰ,
0: ਹਾਂ ਉਸ ਤੋਂ
1: ਅਗਰ ਅਗਰ ਨਾ ਮਿਲੀ ਤੁਮ ਤੋ ਜੀਨਾ ਹੀ ਛੋੜ ਦੂੰ,
0: ਹਾਏ ਸੀਸੀ ਕਹੀਂ ਸੀਸੀ ਕਹਿੰਦੇ ਸੀਸੀ ਭਰੀ ਗੁਲਾਬ ਕੀ,
1: ਗੁਲਾਬ ਕੀ ਪੱਥਰ ਸੇ ਤੋੜ ਦੂੰ,
0: ਕਿਆ ਬਾਤ ਹੈ।
1: ਅੱਛਾ ਅੱਜ ਅੱਜ ਨਾ ਜਦੋਂ ਗੱਲਾਂ ਕਰਦੇ ਕਰਦੇ ਅੱਜ ਮੈਨੂੰ ਯਾਦ ਆਇਆ, ਪਿਛਲੇ ਹਫ਼ਤੇ ਵੀ ਆਇਆ ਪਰ ਆਪਣੀ ਉਹਦੀ ਗੱਲ ਇੰਨੀ ਕੁ ਜ਼ਿਆਦਾ ਆਪਾਂ ਖੋਬ ਚੁੱਕੇ ਸੀਗੇ, ਗੱਲਾਂ ਕਰਨ ਦਾ ਮੌਕਾ ਨਹੀਂ ਲੱਗਿਆ।
0: ਓਕੇ,
1: ਤੁਸੀਂ ਕਦੋਂ ਪਹਿਲੀ ਵਾਰੀ ਸ਼ੇਰੋ ਸ਼ਾਇਰੀ ਵਾਲਾ ਇੰਟਰਸਟ ਤੁਹਾਨੂੰ ਲੱਗਿਆ ਕਿ ਯਾਰ ਦਿਸ ਇਜ਼ ਮਾਈ ਕਾਇੰਡ ਆਫ ਥਿੰਗ?
0: ਓ ਨਾਈਸ, ਪਤਾ ਨਹੀਂ ਮੈਨੂੰ ਅੱਛੇ ਤਰੀਕੇ ਨਾਲ ਯਾਦ ਨਹੀਂ, ਪਰ ਔਨ ਅ ਵੈਰੀ ਜੈਨੂਇਨ ਨੋਟ ਮੇਰੇ ਖਿਆਲ ਨਾਲ ਨਾ ਮੈਂ ਪਹਿਲੇ ਵੀ ਆਹ ਸ਼ਾਇਦ ਸ਼ੇਅਰ ਕੀਤਾ ਹੋਇਆ ਕਿ ਇੱਕ ਵਾਰੀ ਇੱਕ ਦੋ ਵਾਰੀ ਡਿਬੇਟ ਕੰਪੀਟੀਸ਼ਨ ਹੋਏ, ਸੋ ਮੇਰੀ ਜੋ ਅੰਗਰੇਜ਼ੀ ਦੀ ਮੈਡਮ ਸੀ ਉਹਨੇ ਕਿਹਾ ਕਿ ਤੂੰ ਬਹੁਤ ਵਧੀਆ ਬੋਲਦਾ, ਯੂ ਸ਼ੁੱਡ ਗੈਟ ਇਨ ਟੂ ਇਟ। ਤੋ ਮੈਂ ਨਾ ਪਲੇ ਲਿਖਿਆ ਅਤੇ ਟੈਲੈਂਟ ਹੰਟ ਹੋਇਆ ਸਕੂਲ 'ਚ ਪਹਿਲੀ ਵਾਰੀ, ਅਤੇ ਅਸੀਂ ਅਸੀਂ ਜਿੱਤ ਗਏ, ਮਤਲਬ ਸਟੂਡੈਂਟ ਸਟੂਡੈਂਟ ਲਿਖਿਆ ਵੀ ਅਸੀਂ, ਪਰਫੋਰਮ ਵੀ ਅਸੀਂ ਕੀਤਾ, ਜਿਹੜੀ ਮੈਡਮ ਦੀ ਟੀਮ ਵਗੈਰਾ ਸੀਗੀ ਉਹਨੇ ਜਿੱਤੀ। ਅਤੇ ਉਸ ਤੋਂ ਬਾਅਦ ਮੈਨੂੰ ਪੜ੍ਹਨ ਦਾ ਇਹਦਾ ਬਹੁਤ ਸ਼ੌਂਕ ਹੋ ਗਿਆ, ਅਤੇ ਜਦੋਂ ਮੈਨੂੰ ਇਹ ਯਾਦ, ਮੈਂ ਇਹ ਕਹਿ ਸਕਦਾ ਜਦੋਂ ਮੈਂ ਸਭ ਤੋਂ ਪਹਿਲੀ ਵਾਰੀ ਉਹ ਪੜ੍ਹੀ ਨਾ, ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਪਾਸ਼ ਦੀ, ਆਈ ਮਸਟ ਹੈਵ ਬੀਨ ਇਨ ਕਲਾਸ 11 ਮੇਰੇ ਖਿਆਲ ਨਾਲ। ਉਹ ਮੈਨੂੰ ਇਸ ਮੈਨੂੰ ਅੱਜ ਤੱਕ ਉਹ ਯਾਦ ਹੈ ਕਿਸ ਤਰੀਕੇ ਨਾਲ ਹਿੱਟ ਕੀਤੀ ਸੀ ਕਿ ਯਾਰ ਕੋਈ ਇਸ ਤਰ੍ਹਾਂ ਵੀ ਲਿਖ ਸਕਦਾ, ਕਿਉਂਕਿ ਉਸ ਤੋਂ ਪਹਿਲਾਂ ਤੱਕ ਤੁਸੀਂ ਬਾਲੀਵੁੱਡ ਫਾਰਮ ਆਫ ਸ਼ਾਇਰੀ ਹੀ ਸੁਣਦੇ ਹੋ, ਪੜ੍ਹਦੇ ਹੋ, ਐਂਡ ਉਹ ਯੂਜਲੀ ਹੁੰਦੀ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਕਿਉਂ ਨਹੀਂ ਮੰਨ ਰਿਹਾ, ਮੰਨ ਜਾ ਪਲੀਜ਼,
1: ਭੈਣ ਬਣ ਕੇ ਮੰਨ ਜਾ,
0: ਇਹ ਤਾਂ ਕੋਈ ਗੱਲ ਨਾ, ਭੈਣ ਬਣ ਕੇ ਹੱਦ ਆ, ਹਾਂ ਮਤਲਬ ਚਲੋ ਹੁਣ ਤਾਂ ਅੱਜ ਕੱਲ੍ਹ ਕੁਛ ਵੀ ਆ ਰਿਹਾ ਫਿਲਮਾਂ 'ਚ ਨਾ, ਮਤਲਬ ਇਹੀ ਸਭ ਹੀ ਸੁਣਿਆ ਸੀਗਾ ਨਾ, ਜਾਂ ਫਿਰ ਉਹ ਅਮਿਤਾਭ ਬੱਚਨ ਦੇ ਕੋਈ ਬੜੇ ਹੈਵੀ ਜਿਹੇ ਡਾਇਲੋਗ ਉਹਨੇ ਹਨਾ ਜਾਵੇਦ ਅਖਤਰ ਹੋਰਾਂ ਦੇ ਲਿਖੇ ਹੋਏ, ਤਾਂ ਉਹ ਵੀ ਮਤਲਬ ਉਹ ਤਾਂ ਲੱਗਦਾ ਨਹੀਂ ਸੀ ਉਹ ਸ਼ਾਇਰੀ ਆ, ਉਹ ਵੀ ਡਾਇਲੋਗ 'ਚ ਅਗਲਾ ਬੋਲ ਜਾਂਦਾ ਸੀ,
1: ਐਗਜੈਕਟਲੀ।
0: ਸੋ ਉਸ ਤੋਂ ਬਾਅਦ ਆਈ ਗੋਟ ਇਨਟੂ ਇਟ, ਮੈਂ ਕਿਹਾ ਯਾਰ ਇਹ ਤਾਂ ਪੜ੍ਹਨਾ ਪਏਗਾ ਹੋਰ ਵੀ ਕਾਫੀ ਚੀਜ਼ਾਂ।
1: ਯੈਸ, ਇਟਸ ਸਮਥਿੰਗ ਮਾਈ ਕਾਈਂਡ ਆਫ। ਅੱਛਾ, ਮੇਰੀ ਫਨੀ ਦੇਖੋ, ਮੈਂ ਜਦੋਂ ਜਿਹੜੀ ਕਲਾਸ ਚ ਆ ਕੇ ਤੁਹਾਨੂੰ ਹਿੰਦੀ ਪੜ੍ਹਨੀ ਆ ਜਾਂਦੀ ਹੈ ਨਾ, ਥਰਡ ਫੋਰਥ ਚ ਆ ਜਾਂਦੀ ਹੈ ਤੁਸੀਂ ਹਿੰਦੀ ਪੜ੍ਹ ਲੈਂਦੇ ਹੋ ਨਾ,
0: ਨਲ ਨਲ ਹਾਂ ਹੋ ਜਾਂਦਾ
1: ਸ਼ੁਰੂ, ਨੋ ਨੋ ਨੋ ਨੋ ਨੋ ਨੋ, ਦੈਟ ਇਜ਼ ਨਲ ਨਲ ਤੋਂ
0: ਪਹਿਲੀ ਕਲਾਸ
1: ਪਹਿਲੀ ਦੂਜੀ ਚ ਹੁੰਦਾ ਆ,
0: ਉਹ ਤੋਂ ਬਾਅਦ ਪੜ੍ਹਨੀ ਆ ਤੇ ਗਈ,
1: ਹਾਂ ਉਦੋਂ ਸੈਂਟੈਂਸ ਬਣਾਉਣੇ ਜਦੋਂ ਤੁਸੀਂ ਪੜ੍ਹਨਾ ਸਿੱਖ ਲੈਂਦੇ ਹੋ ਨਾ, ਆਈ ਡੋਂਟ ਰਿਮੈਂਬਰ ਪਰ ਆਈ ਵਾਸ ਅੰਡਰ 10,
0: ਹਾਂ
1: ਦੈਟਸ ਫੋਰ ਸ਼ੋਰ
0: ਡਨ।
1: ਪਹਿਲਾਂ ਨਾ ਉਹ ਸਾਡੇ ਉੱਧਰ ਬਿਕੋਜ਼ ਆਫ ਦਾ ਇੰਡਸਟਰੀ ਹੀਰੋ ਦੀਆਂ ਨਾ ਉਹ ਆਉਂਦੀਆਂ ਹੁੰਦੀਆਂ ਸੀਗੀਆਂ ਡਾਇਰੀਜ਼, ਨਿਊ ਈਅਰ ਤੇ ਨਾ ਜਿੱਦਾਂ ਕੈਲੰਡਰਸ ਡਾਇਰੀਜ਼
0: ਸਾਈਕਲ, ਹੀਰੋ ਸਾਈਕਲ,
1: ਹੀਰੋ ਸਾਈਕਲ ਵਾਲੇ ਆਉਂਦੇ ਬਿਕੋਜ਼ ਦੇ ਵਰ ਗੁੱਡ ਥਿੰਗ, ਤੋ ਉਹ ਉੱਥੋਂ ਆਉਂਦੇ ਸੀ, ਉੱਥੋਂ ਨਾ ਉਹਦੇ ਨਾ ਥੱਲੇ ਥੱਲੇ ਉਰਦੂ ਅਤੇ ਹਿੰਦੀ 'ਚ ਲਿਖੇ ਹੁੰਦੇ ਸੀ ਸ਼ੇਅਰ, ਹਰ ਡਾਇਰੀ ਦੇ ਥੱਲੇ।
0: ਨਾਈਸ,
1: ਉਹ ਮੈਂ ਸੋਚ ਕੇ ਨਾ ਪੜ੍ਹ ਲਿਆ ਕਰਨਾ, ਅੰਡਰਲਾਈਨ ਕਰ ਲਿਆ ਕਰਨੀ, ਪਰ ਉਹਦਾ ਮਤਲਬ ਨਹੀਂ ਸੀ ਸਮਝ ਆਉਂਦਾ ਹੁੰਦਾ, ਵਟ ਡਜ਼ ਇਟ ਮੀਨ। ਜਿਹੜਾ ਮੈਨੂੰ ਯਾਦ ਆ ਨਾ, ਇੱਕ ਤਾਂ ਲਾਈਨ ਯਾਦ ਆ ਕਿ ਬਹੁਤ ਨਿਕਲੇ ਅਰਮਾਨ ਦਿਲ ਕੇ ਲੇਕਿਨ ਬਹੁਤ ਕਮ ਨਿਕਲੇ, ਅੱਗੇ ਮੈਨੂੰ ਭੁੱਲ ਗਿਆ, ਇੱਕ ਅਨਦਰ ਵਨ, ਕੌਣ ਜੀਤਾ ਹੈ ਤੇਰੀ ਜ਼ੁਲਫ ਕੇ ਸਰ ਹੋਣੇ ਤੱਕ,
0: ਹਾਂ ਕੌਣ ਜੀਤਾ ਹੈ ਤੇਰੀ ਜ਼ੁਲਫ ਕੇ ਸਰ, ਇਹ ਸੁਣਾਵਾਂਗੇ ਆਪਾਂ, ਮੈਂ ਲੱਭਦਾ ਮੇਰੇ ਕੋਲ ਪਿਆ ਹੋਣਾ ਸਕਰੀਨ ਸ਼ਾਟ,
1: ਦੀਸ ਟੂ ਸ਼ੇਅਰਸ ਮੈਨੂੰ ਯਾਦ ਨੇ। ਫਿਰ ਉਦੋਂ ਬਾਅਦ ਜਦੋਂ ਦੇਖਿਆ ਉਹ ਆ ਰਿਹਾ ਸੀ ਨਾ ਉਹਦੇ 'ਚ ਸ਼ੇਰੋ ਸ਼ਾਇਰੀ ਵਾਲਾ ਇੱਕ ਸੀਰੀਅਲ ਵੀ ਆਉਂਦਾ ਸੀਗਾ ਨਾ,
0: ਅੱਛਾ ਉਹ ਮੈਨੂੰ ਨਹੀਂ ਧਿਆਨ 'ਚ
1: ਯਾਰ, ਕਿਹੜੀਆਂ ਕਿਹੜੀਆਂ ਗੱਲਾਂ ਤੁਸੀਂ ਮੈਨੂੰ ਯਾਦ ਕਰਾ ਦਿੰਦੇ, ਫਿਰ ਅੱਧੀਆਂ ਤੋਂ ਜ਼ਿਆਦਾ ਮੈਂ ਭੁੱਲ ਜਾਂਦੀ,
0: ਹਾਏ ਆਪ ਹੀ ਤਾਂ ਸ਼ੁਰੂ ਕੀਤਾ, ਇਹ ਤਾਂ ਯਾਰ
1: ਨੋ
0: ਯੂ ਓਨਲੀ ਵੂਮਨ ਬਿਹੇਵੀਅਰ, ਮੇਰਾ ਕੁਝ ਲੈਣਾ ਦੇਣਾ ਨਹੀਂ, ਆਦਮੀ ਆਰਾਮ ਨਾਲ ਸੂਖੀ ਲੱਕੜੀ ਤਰ੍ਹਾਂ ਆਦਮੀ ਬੈਠਾ ਪਿਆ,
1: ਗਾਲਿਬ ਗਾਲਿਬ
0: ਬਿਨਾਂ ਗੱਲਾਂ ਮੈਨੂੰ ਸੁਣਾਤੀ, ਹਾਂ ਗਾਲਿਬ
1: ਗਾਲਿਬ
0: ਨਸੀਰੁਦੀਨ ਸ਼ਾਹ ਵਾਲਾ,
1: ਨਸੀਰੁਦੀਨ ਸ਼ਾਹ ਵਾਲਾ, ਉਹਨਾਂ ਦਾ ਇੱਕ ਸ਼ੇਅਰ ਜਿਹੜਾ ਫਿਰ ਮੈਨੂੰ ਯਾਦ ਆਇਆ ਨਾ, ਉਹ ਆਈ ਵਾਜ਼ ਆਈ ਥਿੰਕ ਆਈ ਵਾਜ਼ ਯੰਗ ਐਜ਼ ਵੈਲ ਦੈਟ ਟਾਈਮ ਨਾ, ਉਹਦੇ ਸੀਗਾ ਨਾ ਕਿਸੀ ਕੀ ਆਂਖ ਕਾ ਨੂਰ ਹੂੰ, ਨਾ ਕਿਸੀ ਕੇ ਦਿਲ ਕਾ ਕਰਾਰ ਹੂੰ, ਜੋ ਨਾ ਕਿਸੀ ਕੇ ਕਾਮ ਆ ਸਕੇ, ਮੈਂ ਵੋ ਇੱਕ ਮੁਸ਼ਤੇ ਗੁਬਾਰ ਹੂੰ,
0: ਮੁਸ਼ਤੇ ਗੁਬਾਰ।
1: ਹੁਣ ਬਾਕੀ ਸਾਰਾ ਸ਼ੇਅਰ ਸਮਝ ਆ ਗਿਆ, ਮੁਸ਼ਤੇ ਗੁਬਾਰ ਨਹੀਂ ਸਮਝ ਆਉਂਦਾ।
0: ਉਹਦੇ ਅੰਦਰ ਉਹ ਵੀ ਬਹੁਤ ਮਸ਼ਹੂਰ ਸੀਗਾ ਨਾ, ਜ਼ੌਕ ਦੇ ਨਾਲ ਜਿਹੜੀ ਲੜਾਈ ਹੁੰਦੀ ਉਹ ਇਨ ਕੋਰਟ ਹੁੰਦਾ ਆਪਸ ਚ ਉਹਨਾਂ ਦਾ ਵਾਰਤਲਾਪ ਵਗੈਰਾ, ਐਂਡ ਕਿਆ ਐਕਟਿੰਗ ਆ, ਮਤਲਬ ਮੈਂ ਤਾਂ ਮਤਲਬ ਨਸੀਰੁਦੀਨ ਸ਼ਾਹ ਜਦੋਂ ਗਾਲਿਬ ਪਲੇ ਕਰਦਾ ਇਸ ਲਈ ਕਿ ਅੱਛਾ ਇਹੀ ਗਾਲਿਬ,
1: ਮਤਲਬ ਕਿੰਨੇ ਟਾਈਮ ਤੱਕ ਦਿਮਾਗ ਚ ਇਹ ਸੀਗਾ ਹੀ ਨਹੀਂ ਕਿ ਮਿਰਜ਼ਾ ਗਾਲਿਬ ਨਸੀਰੁਦੀਨ ਸ਼ਾਹ ਆ, ਪਤਾ ਹੀ ਨਹੀਂ ਸੀਗਾ ਕਿ ਉਹ ਕਰੈਕਟਰ ਪਲੇ ਕਰ ਰਹੇ ਨੇ।
0: ਤੁਹਾਨੂੰ ਪਤਾ ਅੱਜ ਕੱਲ ਦਾ ਜੋ ਮੌਸਮ ਹੈ ਨਾ, ਉਸ ਹਿਸਾਬ ਦਾ ਸਭ ਤੋਂ ਪਿਆਰਾ ਸ਼ੇਰ ਮੈਨੂੰ ਗਾਲਿਬ ਦਾ ਪਤਾ ਕਿਹੜਾ ਲੱਗਦਾ, ਇਹ ਖੁਸ਼ਵੰਤ ਸਿੰਘ ਦੀ ਇੱਕ ਮੈਂ ਕਿਤਾਬ ਖਰੀਦੀ ਸੀ, ਮੈਨੂੰ ਯਾਦ ਨਹੀਂ ਆ ਰਿਹਾ, ਉਹਦੇ ਅੰਦਰ ਖੁਸ਼ਵੰਤ ਸਿੰਘ ਨੇ ਆਪਣੇ ਫੇਵਰੇਟ ਸ਼ੇਅਰ ਬਾਕੀ ਲੋਕਾਂ ਦੇ ਉਹ ਛਪਾਏ ਹੋਏ ਸੀਗੇ,
1: ਕਿਆ
0: ਮੇਰੇ ਫੇਵਰੇਟ ਸ਼ੇਅਰ ਆ ਸਾਰੇ ਸਾਰੇ, ਐਂਡ ਫਿਰ ਸਾਈਡ ਦੇ ਦੂਸਰੇ ਪੰਨੇ ਤੇ ਸਰ ਲਿਖਿਆ ਹੋਇਆ ਕਿ ਹਨਾ ਵਾਈ ਹੀ ਲਾਈਕਸ ਇਟ ਐਂਡ ਆਲ ਦੈਟ, ਹਨਾ। ਤੋ ਉਹਦੇ ਅੰਦਰ ਇੱਕ ਬਹੁਤ ਪਿਆਰਾ ਸ਼ੇਅਰ ਸੀਗਾ ਕਿ ਮੌਸਮ ਮੈਂ ਅਬਰ ਹੋ ਔਰ ਸਬੂ ਵੀ ਹੋ, ਸਬੂ ਮਤਲਬ ਵਾਈਨ,
1: ਯੈਸ,
0: ਮੌਸਮ ਮੈਂ ਅਬਰ ਹੋ ਔਰ ਸਬੂ ਵੀ ਹੋ, ਗੁਲ ਹੋ ਗੁਲਸ਼ਨ ਹੋ ਔਰ ਤੂੰ ਵੀ ਹੋ,
1: ਆਏ ਹਾਏ ਹਾਏ ਕੀ ਬਾਤ ਕੀ ਬਾਤ,
0: ਇਸ ਤਰ੍ਹਾਂ ਹੀ ਲੱਗਦਾ ਬੰਦਾ ਨਾ ਬੋਟੈਨੀਕਲ ਗਾਰਡਨ ਪਹੁੰਚ ਗਿਆ ਹੁੰਦਾ ਸਾ ਬੈਠਾ,
1: ਜੰਨਤ ਜੰਨਤ,
0: ਕੀ ਬਾਤ ਹੈ ਕੀ ਬਾਤ ਹੈ, ਸ਼ੋ ਤੇ ਆਓ ਵਾਪਸ,
1: ਸੁਣੋ ਸੁਣੋ, ਵਾਟ ਇਜ਼ ਮੁਸ਼ਤੇ ਗੁਬਾਰ,
0: ਅੱਛਾ ਹਾਂ ਕੌਣ ਹੈ ਬਈ, ਕਿੱਥੇ ਰਹਿੰਦਾ, ਨਾਰਥ ਰਹਿੰਦਾ ਕਿ ਸਾਊਥ ਈਸਟ,
1: ਨੋ ਫਿਰ ਮੇਰਾ ਵਿਕੀਪੀਡੀਆ ਹੁੰਦਾ ਸੀ, ਉਰਦੂ ਦਾ ਵਿਕੀਪੀਡੀਆ ਹੁੰਦਾ ਸੀ ਮੇਰੇ ਦਾਦਾ ਜੀ, ਉਹਨਾਂ ਨੂੰ ਫੋਨ ਲਾਇਆ,
0: ਹਾਂ ਅੱਛਾ ਹਾਂ, ਉਸ ਟਾਈਮ ਤੇ ਵੀ ਬੜਾ ਨਾ ਬਿਗ ਡੀਲ ਹੈ ਕਿ ਉਦੋਂ ਪਰ ਚੀਜ਼ ਪਤਾ ਕਰਨੀ ਤਾਂ,
1: ਹਾਂ ਹਾਂ, ਦੈਨ ਉਹਨਾਂ ਨੇ ਮੈਨੂੰ ਸਮਝਾਇਆ, ਕਹਿੰਦੇ ਬੇਟੀ ਮੁਸ਼ਤੇ ਗੁਬਾਰ ਮੀਨਸ ਸਵਾਹ ਦੀ ਮੁੱਠੀ ਪੰਜਾਬੀ ਦੇ ਵਿੱਚ,
0: ਅੱਛਾ ਓਕੇ,
1: ਮੁਸ਼ਤ ਇੱਕ ਗੁਬਾਰ,
0: ਓਕੇ ਓਕੇ,
1: ਸੋ
0: ਉਰਦੂ ਕਿੰਨੀ ਪਿਆਰੀ, ਮਤਲਬ ਸੱਚ ਆ ਬਿਊਟੀਫੁਲ ਲੈਂਗੁਏਜ,
1: ਆਈ ਥਿੰਕ ਸੱਚ ਆ ਬਿਊਟੀਫੁਲ ਲੈਂਗੁਏਜਸ, ਸਾਰੀਆਂ ਪਿਆਰੀਆਂ
0: ਹੁੰਦੀਆਂ, ਸਾਰੀਆਂ ਹੀ ਹੁੰਦੀਆਂ, ਪਰ
1: ਹੁਣ ਪੰਜਾਬੀ ਕਿੰਨੀ ਮਿੱਠੀ ਮਿੱਠੀ ਭਾਸ਼ਾ ਆ,
0: ਬਿਲਕੁਲ, ਅੱਜਕਲ ਅੱਜਕਲ ਲੋਕਾਂ ਨੇ ਥੋੜੀ ਕੁਰਖਤ ਕਰ ਦਿੱਤੀ
1: ਨਹੀਂ ਉਹੀ ਨਾ ਕਿ ਅਸੀਂ ਉਹਦਾ ਕਿਹੜਾ ਹਿੱਸਾ ਯੂਜ਼ ਕਰਦੇ ਹਾਂ
0: ਇਹ ਗੱਲ
1: ਹੁਣ ਕਿਹੜੇ ਜਿਹਨੂੰ ਜਿੱਦਾਂ ਹੁਣ ਆਪਾਂ ਗੱਲ ਵੀ ਕਰ ਰਹੇ ਸੀ ਆਫ ਬ੍ਰੇਕ ਕਿ ਇੱਕ ਪੇਇੰਗ ਰਿਸਪੈਕਟ ਟੂ ਯੋਰ ਐਲਡਰਸ ਉਹ ਜਦੋਂ ਹੁਣ ਤੁਸੀਂ ਕਿੱਥੇ ਕਹਿਣ ਦੀ ਬਜਾਏ ਕਿੱਥੇ ਹੁੰਦਾ ਸੀਗਾ ਕਿ ਪੁਰਾਣੇ ਜ਼ਮਾਨੇ 'ਚ ਕਿਸੇ ਬਗਾਨੀ ਨੂੰ ਵੀ ਕਹਿਣਾ ਹੁੰਦਾ ਸੀ ਨਾ ਅਗਲੇ ਨੂੰ ਕਹਿਣਾ ਹੁੰਦਾ ਸੀ ਸਤਿ ਸ਼੍ਰੀ ਅਕਾਲ ਅੰਕਲ ਜੀ ਆਹ ਗੱਲ ਪੁੱਛਣੀ ਆ ਜਾਂ ਆਹ ਗੱਲ ਕਿੱਦਾਂ ਆ ਉਹ ਮਿੱਠੀ ਸੀਗੀ ਉਹ ਮਿਠਾਸ ਸੀਗੀ ਅੱਜ ਕੱਲ੍ਹ ਕੀ ਆ ਓਏ ਓਏ ਸ਼ੋ ਓਏ ਤੂੰ ਕੀ ਕਰਦਾ ਇਟਸ ਓਕੇ ਅਗਰ ਤੁਹਾਡੇ 'ਚ ਉਹ ਪੈਸੇ 'ਚ ਤੁਸੀਂ ਉਹਦੇ ਤੋਂ ਜ਼ਿਆਦਾ ਵੱਡੇ ਹੋ ਦੈਟ ਡਜ਼ਨਟ ਗਿਵ ਯੂ ਦਾ ਰਾਈਟ ਟੂ ਯੂ ਨੋ ਡਿਸਰਿਸਪੈਕਟ ਦੈਟ ਪਰਸਨ ਹੂ ਇਜ਼ ਵੇ ਓਲਡਰ ਦੈਨ ਯੂ ਹੀ ਹੈਜ਼ ਅਰਨਡ ਮੋਰ ਐਕਸਪੀਰੀਅੰਸ ਦੈਨ ਯੂ ਇਨ ਲਾਈਫ
0: ਸਹੀ ਗੱਲ
1: ਸੋ ਉੱਥੇ ਜਾ ਕੇ ਫਿਰ ਮਿਠਾਸ ਥੋੜ੍ਹੀ ਜਿਹੀ ਨਾ ਫਿੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ
0: ਐਕਚੁਅਲੀ ਮੈਨੂੰ ਇਹੀ ਲੱਗਦਾ ਹੈ ਨਾ ਸਪਲੀਮੈਂਟਿੰਗ ਯੋਰ ਪੁਆਇੰਟ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਨਾ ਹੁਣ ਜੋ ਹੁਣ ਜਨਰੇਸ਼ਨ ਆ ਸ਼ਾਇਦ ਉਹਨਾਂ ਲਈ ਨਾ ਕੈਜੂਅਲ ਹੋਣਾ ਹੀ ਸਹੀ ਆ ਮਤਲਬ ਉਹ ਕਹਿੰਦੇ ਕਿ ਕੈਜੂਅਲ ਹੋਣਾ ਕਿਸੇ ਨਾਲ ਇਜ਼ ਦਾ ਰਾਈਟ ਵੇ ਟੂ ਗੋ ਕਿ ਇਸ ਚੀਜ਼ ਨੂੰ ਰਿਸਪੈਕਟ ਘੱਟ ਅਤੇ ਇੱਦਾਂ ਦੀਆਂ ਚੀਜ਼ਾਂ ਨੂੰ ਆਪਾਂ ਨਾ ਉਸ ਚੀਜ਼ ਨਾਲ ਜ਼ਿਆਦਾ ਜੋੜ ਲੈਂਦੇ ਹਾਂ ਕਿ ਬਈ ਅਸੀਂ ਤਾਂ ਇੱਦਾਂ ਹੀ ਹਾਂ ਹੈ ਨਾ ਇੱਦਾਂ ਹੀ ਹੋਣਾ ਚਾਹੀਦਾ ਮੈਂ ਕਿਸੇ ਨੂੰ ਜੇ ਜਾਣਦਾ ਨਹੀਂ ਹੈ ਤਾਂ ਮੈਂ ਬਿਨਾਂ ਗੱਲੋਂ ਫੋਰਮੈਲਿਟੀ ਕਿਉਂ ਕਰਾਂ ਮੈਂ ਫੇਕ ਕਿਉਂ ਬਣਾ ਮਤਲਬ ਲੋਕਾਂ ਨੂੰ ਹੁਣ ਫੋਰਮੈਲਿਟੀ
1: ਮੇਰੇ ਵੀ ਘਰ 'ਚ ਹੈਗੇ ਨੇ ਮੈਂ ਜਿਨ੍ਹਾਂ ਨਾਲ ਗੱਲ ਕਰ ਰਹੀ ਹਾਂ ਉਹ ਵੀ ਯੰਗਸਟਰਸ ਨੇ ਮੇਰੇ ਪਰ ਦੇ ਆਰ ਵੇ ਵੇ ਵੇ ਮੈਚੋਰ ਐਟ ਦਿਸ ਫੀਲਡ ਉਹਨਾਂ ਨੂੰ ਕੀ ਹੁੰਦਾ ਕਿ ਜਿੱਦਾਂ ਫਿਲਮਾਂ 'ਚ ਦੇਖਦੇ ਨੇ ਨਾ ਕਿ ਓਏ ਬਾਪੂ ਓਏ ਬੇਬੇ ਯੂਨੋ ਉਹਨਾਂ ਨੂੰ ਓਏ ਬਾਪੂ ਕਿਉਂਕਿ ਇਹ ਉਦੋਂ ਦਾ ਟਾਈਮ ਹੈ ਜਦੋਂ ਇਹ ਇੰਨੀ ਜ਼ਿਆਦਾ ਪੜ੍ਹਾਈ ਨਹੀਂ ਸੀ ਹੋਈ ਪਰ ਉਸ ਟਾਈਮ ਚਾਹੇ ਉਹ ਓਏ ਬੇਬੇ ਬਾਪੂ ਕਹਿੰਦੇ ਸੀ ਪਰ ਉਹਨਾਂ ਦੀ ਅੱਖ ਦੀ ਇੱਕ ਜਿਹੜੀ ਘੂਰ ਹੁੰਦੀ ਸੀ ਨਾ ਉਹ ਤੁਹਾਨੂੰ ਮਰਨ ਦੇ ਬਰਾਬਰ ਕਰ ਦਿੰਦੀ ਸੀਗੀ ਬਿਨਾਂ ਹੱਥ ਚੱਕੇ ਤੋਂ ਉਹ ਇੱਕ ਰਿਸਪੈਕਟ ਜਿਹੜੀ ਹੈ ਤੁਸੀਂ ਓਏ ਬੇਬੇ ਬਾਪੂ ਤਾਂ ਯਾਦ ਰੱਖ ਲਿਆ ਪਰ ਜਿਹੜੀ ਉਹਦੇ ਪਿੱਛੇ ਰਿਸਪੈਕਟ ਆ ਉਹ ਤੁਸੀਂ ਭੁੱਲ ਗਏ ਹੋ ਕਿ ਉਹ ਰਿਸਪੈਕਟ ਵੀ ਤੁਹਾਨੂੰ ਦੇਣੀ ਹੈ ਤੁਸੀਂ ਜਿਹੜੇ ਬੋਲਣ ਵਾਲੀ ਗੱਲ 'ਤੇ ਤਾਂ ਤੁਸੀਂ ਆ ਗਏ ਯੂਨੋ ਪਰ ਤੁਸੀਂ ਉਹਦੇ 'ਤੇ ਨਹੀਂ ਆਏ ਕਿ ਅਗਲੇ ਨੂੰ ਰਿਸਪੈਕਟ ਨਾਲ ਬੋਲਣਾ ਕੀ ਹੈ ਨਾ
0: ਹਾਂ ਮਤਲਬ ਇਸ ਤਰ੍ਹਾਂ ਸ਼ਾਇਦ ਲੋਕਾਂ ਦੇ ਮਾਇੰਡ 'ਚ ਨਹੀਂ ਆਇਆ ਹੋਣਾ ਹੈ ਨਾ ਅਗੇਨ ਉਹੀ ਵਾਲੀ ਗੱਲ ਆ ਕਿ ਇੱਕ ਤਾਂ ਸਿਨੇਮਾ ਤਾਂ ਥੋੜ੍ਹਾ ਜਿਹਾ ਤਾਂ ਐਗਜੈਜਰੇਟ ਕਰਨਗੇ ਥੋੜ੍ਹਾ ਜਿਹਾ ਤਾਂ ਵਧਾ ਚੜਾ ਕੇ ਕਰਨਗੇ ਇੱਕ ਸੈਕਿੰਡ ਇਹ ਹੈ ਸ਼ਾਇਦ ਸਿਨੇਮਾ ਦੇ ਅੰਦਰ ਕਿਉਂਕਿ ਅਗੇਨ ਇਹ ਨਾ ਹੋਵੇ ਕੋਈ ਮਾਇੰਡ ਕਰੇ ਪਰ ਇੰਨੇ ਵੀ ਪ੍ਰੋਲੀਫਿਕ ਰਾਈਟਰ ਹੈ ਨਹੀਂ ਪਰ ਇੰਨੇ ਨਾ ਪ੍ਰੋਲੀਫਿਕ ਇਜ਼ ਦਾ ਰਾਈਟ ਵਰਡ ਇੱਦਾਂ ਦੇ ਰਾਈਟਰ ਹੈਗੇ ਨਹੀਂ ਹੈ ਜੋ ਜੋ ਨਾ ਇਹ ਨੁਆਂਸ ਦਿਖਾ ਸਕਣ ਕਿ ਜਿਹੜਾ ਓਏ ਆ ਨਾ ਉਹ ਓਏ ਇਸ ਕਰਕੇ ਆ ਰਿਹਾ ਕਿਉਂਕਿ ਉਹ ਬੰਦਾ ਜਿਸ ਹਾਲਾਤ ਦਾ ਹੈ ਜਿਸ ਤਰ੍ਹਾਂ ਦੀ ਉਹਦੀ ਬ੍ਰੋਟਅਪ ਹੈ ਉਹਦੀ ਵੋਕੈਬਲਰੀ ਉਨੀ ਕੁ ਹੈ ਸਮਝ ਰਹੇ ਹੋ
1: ਜੇ ਤੁਸੀਂ ਪਿੰਡਾਂ 'ਚ ਪੁਰਾਣੀਆਂ ਤੁਹਾਡੀ ਗੱਲ ਵਿੱਚ ਇਹ ਰੱਖ ਕੇ ਨਾ ਪੁਰਾਣੀਆਂ ਤੁਸੀਂ ਦੇਖੋ ਨਾ ਤੁਹਾਡੀਆਂ ਦਾਦੀਆਂ ਚਾਚੀਆਂ ਜੋ ਵੀ ਬਜ਼ੁਰਗ ਨੇ ਨਾ ਉਹ ਹਮੇਸ਼ਾ ਕਹਿੰਦੇ ਹੋਣਗੇ ਬੇ ਜੀ ਤੂੰ ਮੇਰੀ ਗੱਲ ਨਹੀਂ ਸੁਣਦਾ
0: ਹਾਂ
1: ਜੀ
0: ਹਾਂ
1: ਉਸ ਟਾਈਮ ਸੀਗਾ ਕਿ ਉਹ ਲਰਨਿੰਗ ਸਟੇਜ 'ਚ ਸੀਗੇ ਕਿਉਂਕਿ ਉਸ ਟਾਈਮ ਜਿਹੜੀ ਇੱਕ ਇੱਕ ਜੋੜੀ ਦਾ ਸ਼ੁਰੂਆਤ ਹੁੰਦੀ ਸੀ ਨਾ ਉਹ ਇੱਕ ਬਚਪਨ ਤੋਂ ਹੋ ਜਾਂਦੀ ਸੀਗੀ
0: ਹਾਂ ਇਹ ਵੀ ਗੱਲ ਠੀਕ ਹੈ ਹਾਂ ਸੋ ਰਾਈਟ
1: ਯੂਨੋ ਬਚਪਨ 'ਚ ਹੁੰਦੇ ਬਚਪਨ ਤੋਂ ਸ਼ੁਰੂ ਹੁੰਦੀ ਸੀ ਤਾਂ ਬਚਪਨ ਤੋਂ ਫਿਰ ਤੁਸੀਂ ਯੂਨੋ ਯੂ ਡੋਂਟ ਸੋ ਫੋਰਮਲ ਨਹੀਂ ਹੁੰਦੇ ਤੁਸੀਂ ਫਿਰ ਹਾਂ ਜਿਹੜੇ ਅਵੇਅਰਨੈਸ ਜਿਹਨਾਂ 'ਚ ਹੁੰਦੀ ਹੈ ਘਰਾਂ 'ਚ ਵੀ ਇੱਕ ਇੱਕ ਬੰਦੇ ਨੂੰ ਜਿਹੜਾ ਹੈੱਡ ਆਫ ਦਾ ਫੈਮਿਲੀ ਆ ਜਾਂ ਯੂਨੋ ਚਾਹੇ ਮੇਲ ਔਰ ਫੀਮੇਲ ਉਹਨੂੰ ਰਿਸਪੈਕਟ ਕਿੱਦਾਂ ਦੇਣੀ ਹੈ ਉਹ ਫਿਰ ਅੱਗੋਂ ਤੁਸੀਂ ਆਪਣੇ ਮਿਆਰ ਆਪ ਸੈੱਟ ਕਰਦੇ ਹੋ ਉਹ ਵੀ ਇੱਕ ਫੈਕਟਰ ਰਹਿ ਜਾਂਦਾ ਇਹਨਾਂ ਦੇ ਵਿੱਚ ਨਾ ਪਰ ਉਹਨਾਂ ਦੇ ਜੇ ਦੇਖੋ ਕਿ ਉਹ ਕਦੇ ਵੀ ਕਿਸੇ ਵੀ ਤਰੀਕੇ ਨਾਲ ਡਿਸਰਿਸਪੈਕਟਫੁਲ ਜੇ ਵੇ ਤੂੰ ਆਹ ਕੀ ਕਰਦਾ ਜੀ ਤਾਂ ਉਹਦੇ 'ਚ ਤੂੰ ਜਿਹੜਾ ਡਿਸਰਿਸਪੈਕਟਫੁਲ ਨਹੀਂ ਆ ਉਹਦੇ 'ਚ ਵੀ ਰਿਸਪੈਕਟ ਹੈਗੀ ਆ ਉਹਦੀ ਗੱਲ ਦੇ ਵਿੱਚ ਵੇਟ ਹੈਗਾ ਆ ਉਹਦੀ ਗੱਲ ਸੁਣੀ ਜਾਊਗੀ ਸੋ ਦੈਟਸ ਲਿਟਲ ਬਿਟ ਯੂਨੋ ਟੂ ਬੀ ਕੰਸਿਡਰਡ ਫੋਰ ਸਾਡੀ ਨੈਕਸਟ ਜਨਰੇਸ਼ਨ ਦੇ
0: ਲਈ ਇਹ ਇੱਕ ਬਰੀਕ ਜਿਹੀਆਂ ਚੀਜ਼ਾਂ ਜੋ ਨਹੀਂ
1: ਮੈਨੂੰ ਮਿਲਜਾਓ ਨਾ ਮੈਂ ਗੰਜੀ ਖੁਰਕਣੀ ਹੈ ਮੈਂ ਨਾ ਗੰਜੀ ਖੁਰਕੋ
0: ਮੋਈ ਕਹਿਣ ਲੱਗਾ ਹੈਗਾ ਅੱਛਾ ਹੁਣ ਤੁਹਾਨੂੰ ਨੈਕਸਟ ਸਵਾਲ ਪਾਵਾਂ
1: ਪਾਵੋ
0: ਹੁਣ ਇਸ ਤਰ੍ਹਾਂ ਮੈਂ ਫਿਰ ਮੈਂ ਆਪਣੇ ਸਵਾਲ ਥੋੜ੍ਹਾ ਨਾ ਖਰਾਬ ਕਰੂੰਗਾ ਜੋ ਮੈਜੋਰਿਟੀ ਸਵਾਲ ਆਏ ਨੇ ਉਹਦਾ ਇੱਕ ਮੈਂ ਬਣਾ ਲੈਂਦਾ ਹਨਾ ਜਿਸ ਤਰ੍ਹਾਂ ਲੋਕਾਂ ਨੇ ਅਲੱਗ ਅਲੱਗ ਕੀਤਾ ਪਰ ਮੈਜੋਰਿਟੀ ਲਿਸਨਰਸ ਨੇ ਅੰਮ੍ਰਿਤ ਭੈਣ ਜੀ ਹੋ ਗਏ ਜਾਂ ਫਿਰ 586 ਹੋ ਗਏ ਸੁਖਵਿੰਦਰ ਜੀ ਹੋ ਗਏ ਹੋਰ ਵੀ ਕਾਫੀ ਨੇ ਉਹ ਜ਼ਿਆਦਾਤਰ ਇਹ ਪੁੱਛ ਰਹੇ ਨੇ ਕਿ ਇਹ ਕੀ ਇਹ ਐਕਟਰੈਸ ਹੈ
1: ਯੈਸ
0: चलो जी तीसरा सवाल डन हो गया। इंडियन फिल्मा दी एक्ट्रेस
1: यस
0: ए है जी। ते हां जी जसप्रीत कौर गिल जी ने यही पूछा कि एक्ट्रेस जसप्रीत जसप्रीत कौर जी ने यही पूछा कि एक्ट्रेस है। हां जी जी एक्ट्रेस है एक्ट्रेस है एक्ट्रेस है। तीन हो गए जी डन।
1: यस यस
0: क्या भाई ये तो बड़ा मजेदार है।
1: यस
0: ये तो आप वखरे दिन करया करिए किस तरह दा नहीं।
1: यस
0: ये तो मैं लाइक कीता है जदा आज आप कोई नहीं
1: आप जितने किदा मेरे बड़े मजे ले रहे
0: तुसी तो छड्डो आज आप कोई नहीं न्यूज़ सुनती रहेगी। कुछ नहीं ठीक हो रहा गाइस क्या ही है। मैं हुनी दस देना की एक प्रॉब्लम है।
1: एक पुराना गाना याद आ गया मेनू। बहुत पुराना गाना और ना फड़ियां ते बह के आई डोंट नो द एक्टर नेम फड़ियां ते बह के गाना गा रहा हुंदा
0: हिंदी की पंजाबी
1: हिंदी हिंदी हिंदी हिंदी की गाना सीगा वो
0: एक्टर कौन से
1: नाम अब्दुल है मेरा सब पे नजर रखता हूं
0: डिंग डिंग
1: नाम नाम है मेरा रखता हूँ
0: कौन कौन
1: आते जाते हुए मैं सबकी खबर रखता हूँ नाम अब्दुल है मेरा सब पे नजर रखता हूँ।
0: वाह वाह वाह
1: यस कितना पुराना गाना मैंने याद आया
0: ये तो काफी पुराना मैं नहीं सुनया।
1: यस
0: नेवर सुना
1: आई थिंक तुसी जम्मे भी नहीं होने। इनफैक्ट मेट्रो फेडर में आई वाज किड व्हेन द गाना हैपन
0: आने मतलब आंदे जांदे भी नहीं कदी सुनया। नाम वाले गाने अच्छे तो दो ही मशहूर गाने हैं जो मेरे टॉप ऑफ द हेड मेरे माइंड चार एक तो है ना कि ओ वाला रूप महल तेल गली गोली नंबर 420
1: एक्सक्यूज मी प्लीज
0: माय नेम इज एंथनी गोंजाल्वेस ओ माय गॉड
1: इस दुनिया में अकेला हूँ।
0: एक वाला जॉन जानी जनार्दन तारम पम पम बहुत हर अमिताभ बच्चन के गाने हैं ना। अमिताभ बच्चन ने बड़ी खतरनाक फिल्मा की थी यार उस दौर के अंदर। मैं बहुत बढ़िया लगती
1: थी इसी लिए नहीं उन्हें पुराना डॉन कहते
0: पुराना डॉन ऐसी
1: नमा डॉन तो फिर मैं ना
0: ओए वाह हाँ नहीं ठीक है कद काटी तो बहुत फर्क तो है नहीं
1: बहुत फर्क नहीं
0: खासा फर्क है नहीं। देखो गाइस एवोल्यूशन के अंदर
1: हाइट ऊपर नीचे हो गई है। आई लव यू कृष्णा जी
0: देखो सही कि नहीं।
1: थैंक यू बाद जो चल दें पर चाय कॉफी पी
0: ले। अमिताभ बच्चन की है वो तो थोड़े सामने मैं कहना रेमिस चीरियो है तुसी खली हो होर दसो तो रेमी मिस्टीरियो पता कौन है
1: कौन
0: रेमी मिस्टीरियो नहीं देखा। अच्छा तुसी WWE नहीं देखी।
1: नो नो नो मैं हिंसक नहीं है।
0: अच्छा नहीं बड़ा मजेदार हुंदा सीगा फाइटर निक्कू जिहा हुंदा सीगा ओदा ना फाइट जितने दा तरीका ही एक सी कि बंदा आप ही थक थुक जाए टपूसियां मारियां नहीं उन्होंने कहते मैंने बड़ा मजा आना देख के कभी बाहर चला गया कभी अंदर चला गया है ना माड़ी जी किसी इस तरह कुदकुतारी जी करके फिर इधर चला गया एक अदा थप्पड़ मारे बंदे सारे सवा सवा छेड़ फुट दे ओ सीगा 5152 आई एम प्रीटी मच श्योर।
1: ओह माय गॉड
0: पर बड़ा जिमनास्ट जैसे
1: मैं तो भी छोटा
0: हो सकता है भाई ये हुन पता नहीं मैं अपना फीता भूल गया गाइस रियली सॉरी। पर अगली बार इधर गंजी खुरकू दे अंदर असी करांगे डिसाइफर कि नौनिया जी दी हाइट कितनी है। काफी बिजी चल रहे हैं बहुत मुद्दे ने लाइफ दे अंदर भाई प्लीज
1: यस
0: समझा करो
1: तुसी जोर ला लो मैं मनना ही नहीं
0: मनना ही नहीं।
1: ऑलराइट चलो बैक बैक टू गंजी खर्च
0: गंजी गंजी गंजी खुर अल्लाह क्या बात है। जसवाल साहब ने कहा जी शान मूवी दा गाना है जी ते मजहर खान ते फिल्म आया गया सी क्या जसवाल साहब भी मूवी बफ ने
1: यस
0: अपा किस दिन ना प्रोजेक्टर प्रोजेक्टर जा इकट्ठा करके ना किते फिल्म देखनी सारे ने रल के।
1: ओ यस
0: हुन थोनू अगला सवाल पावा
1: जी
0: दो सवाल पा दवा इकट्ठे
1: ओके
0: ठीक है
1: पर एक एक उधर तो आंसर में यस और नो ही दो।
0: हाँ यस और नो ही दो तुसी
1: जी जी जी
0: पहला यह है जी सवाल की दे दे दे दे दे, मैं पहले चूज करा केड़ा बढ़िया। हाँ ये पूछ दे हैं कि जी वो हजे भी एक्टिव है एज एन एक्ट्रेस
1: काइंड ऑफ
0: हो गया
1: यस कह सकते हैं
0: यस चलो हजे भी एक्टिव है जी काइंड ऑफ वाला यस है जी ठीक है जी। कितने सवाल हो गए
1: चार
0: ते चार हो गए नहीं यार दो है
1: दो तो तुसी से के पूछे सी के
0: नहीं ओ तो मैं मेनू पता थोड़ा ना
1: सी नो चार हो गए
0: 11 करो या शगन वाला हुंदा मन्या करो
1: सात कर लेने सात भी शगन हुंदे
0: मैं दुकानदारी कीती सारी उम्र मेरे ना नेगोशिएशन नहीं
1: और तुहानू पता ना ओ जेड़े के हैगलिंग करने वाले गाहक कौन हुंदे आई एम वन ऑफ देम
0: ताई थोड़े वर्गा नु ना 2200 कहंदा सीगा कि इन्हें देके 1500 जाने हैं थोड़े करके सारा रेट खराब होया। तो अमृत भैन जी पूछदे ने जी कि 80s दी एक्ट्रेस है मतलब जो जे जो प्रॉपर एक्टिव सी वो 80s दी सी 80s 70s 80s दे गेड़े तो नहीं
1: नो ਨਾਟ 80s
0: ਇਹ ਵੀ ਨਹੀਂ ਦੱਸੋਗੇ ਕਿ ਉੱਪਰ ਕਿ ਨੀਚੇ ਇਦਾਂ ਨਹੀਂ
1: ਦੱਸੋ ਨਹੀਂ ਨਹੀਂ ਫਿਰ ਤਾਂ ਸਾਰੇ ਤਾਸ਼ ਦੇ ਪੱਤੇ ਖੁੱਲ ਗਏ ਨਾ
0: ਅੱਛਾ ਚਲੋ ਪੰਜ ਹੋ ਗਏ ਜੀ 80s ਦੀ ਨਹੀਂ ਹੈ ਪਰ ਸਾਨੂੰ ਇਹ ਨਹੀਂ ਪਤਾ ਹੁਣ 60s ਦੀ ਹੈ ਕਿ 90s ਦੀ ਹੈ ਹੁਣ ਇੱਕ ਹੋਰ ਸਵਾਲ ਆ ਗਿਆ ਬਈ ਮੇਰੇ ਸਾਹਮਣੇ
1: ਜੀ ਜੀ
0: ਉਹ ਕਹਿ ਰਹੇ ਜੀ ਕਿ ਜੇ ਇਹ ਕੰਮ ਕਰਦੀ ਹੈ ਜ਼ਿਆਦਾਤਰ ਤੇ ਫਿਲਮਾਂ ਕਿ ਟੀਵੀ ਡਰਾਮੇ
1: ਨਹੀਂ ਤੁਸੀਂ ਮੈਨੂੰ ਐਂ ਪੁੱਛੋ ਵੀ ਫਿਲਮਾਂ
0: ਅੱਛਾ ਓਕੇ
1: ਫਿਲਮਾਂ ਡਰਾਮੇ ਨਹੀਂ ਮੈਂ ਇੱਕ ਇੱਕ ਕਹਿ ਸਕਦੀ ਹਾਂ ਨਾ
0: ਮੇਜਰਲੀ ਨੋਨ ਫੋਰ ਫਿਲਮਸ
1: ਯੈਸ
0: ਠੀਕ ਹੈ ਚਲੋ ਡਰਾਮਾ ਕੀਤਾ ਨਹੀਂ ਕੀਤਾ ਇੱਕ ਬਰਾਬਰ ਹੋ ਗਿਆ ਮੇਨ ਸ਼ੋਭਾ ਤਾਂ ਇਸ ਚੀਜ਼ ਦਾ ਨਾ
1: ਯੈਸ
0: ਓਕੇ ਤੇ ਕਿੰਨੇ ਹੋ ਗਏ 6 ਹੋ ਗਏ
1: 6
0: ਯਾਰ ਇਹ ਤਾਂ ਬੜਾ ਔਖਾ ਲੱਗ ਰਿਹਾ ਚਲੋ ਜੀ ਨਹੀਂ ਇਹ ਅੰਮ੍ਰਿਤ ਭੈਣ ਜੀ ਆਪਾਂ ਇਹ ਸਵਾਲ ਨਹੀਂ ਪੁੱਛਣਾ ਜਿਹੜਾ ਤੁਸੀਂ ਭੇਜਿਆ ਕਿਉਂਕਿ ਮੈਂ ਪੁੱਛ ਚੁੱਕਾ 70-80 ਦੋਨੋਂ ਨਹੀਂ ਹੈ ਸੋ ਆਪਾਂ ਪੁੱਛਣਾ ਹੀ ਨਹੀਂ ਤੁਸੀਂ 70-80 ਦੋਨੋਂ ਕਿਹਾ ਮੈਨੂੰ
1: 80 ਤੁਸੀਂ ਮੈਨੂੰ ਪੁੱਛਿਆ
0: ਨੋ ਨੋ ਨੋ ਆਈ ਆਸਕਡ ਯੂ 70s ਟੂ 80 ਯਾਰ ਆ ਚੀਟਿੰਗ ਕਰਦੇ ਹੋ
1: 80
0: ਮੈਂ ਰੋ ਦੂੰਗਾ ਯਾਰ ਚਲੋ 70s ਦੀ ਐਕਟਰੈਸ ਆ
1: ਯੈਸ
0: ਓਏ ਇਹ ਤਾਂ ਫਿਰ ਗਿਣਤੀ ਦੀਆਂ ਰਹਿ ਹੀ 4-5 ਗਈਆਂ ਕੌਣ ਹੋ ਗਈ ਇੱਕ ਤਾਂ ਉਹ ਸੀਗੀ ਸੈਫ ਦੀ ਮੰਮੀ ਠੀਕ ਹੈ
1: ਵਿਜੰਤੀ ਮਾਲਾ
0: ਵਿਜੰਤੀ ਮਾਲਾ ਨਹੀਂ ਹੈ ਸ਼ਰਮੀਲਾ ਟੈਗੋਰ ਹੈ ਮੇਰੇ ਕੋ ਪਤਾ ਹੈ
1: ਮੈਨੂੰ
0: ਫੋਟੋ ਦਿਖਾਇਆ ਵਿਜੰਤੀ ਮਾਲਾ ਦੀ ਕਿਹੜੀ ਫਿਲਮ ਹੈ ਜਿਸ ਚ ਮੈਂ ਦੇਖੀ ਹੋਈ ਆ ਮੈਂ ਜ਼ਿਆਦਾਤਰ ਜਿਹੜੀਆਂ ਫਿਲਮਾਂ ਦੇਖੀ ਉਹਨਾਂ ਚ
1: ਫੋਟੋ ਪੇ ਐਸੀ ਬਾਤ ਮੈਂ ਛੁਪਾ ਕੇ ਚਲੀ ਆਈ
0: ਉਹ ਗਾਈਡ
1: ਦੂਸਰੀ
0: ਮੰਮੀ ਆ ਸੈਕਿੰਡ ਮੰਮੀ ਸਟੈਪ ਮਦਰ
1: ਯੇ ਮਮ ਤਾਂ ਮਾਮੀ ਹੁੰਦੀ ਹੈ ਨਾ
0: ਮਾਂ ਹੁੰਦੀ ਅੱਛਾ ਹੁਣ ਮੈਨੂੰ ਇਹ ਦੱਸੋ ਕਿਉਂਕਿ ਮੈਂ ਅਨਕਲੀਅਰ ਹਾਂ ਜੇ ਮੈਨੂੰ ਲੋਕਾਂ ਨੇ ਬੁੱਝ ਕੇ ਦੱਸੇ ਹੋਏ ਤਾਂ ਮੈਂ ਬੋਲ ਸਕਦਾ ਕਿ ਨਹੀਂ ਬੋਲ ਸਕਦਾ
1: ਨਹੀਂ ਉਹ ਨਹੀਂ ਉਹ ਉਹ 10 ਸਵਾਲ ਹੋਣ ਤੋਂ ਪਹਿਲਾਂ ਉਹਦਾ ਰੀਜ਼ਨ ਤੁਹਾਨੂੰ ਦੱਸਣਾ ਪੈਣਾ ਕਿ ਕੀ ਰੀਜ਼ਨ ਤੁਸੀਂ ਕਿਉਂ ਦਿੱਤਾ ਨਾ
0: ਓਕੇ ਓਕੇ ਠੀਕ ਹੈ ਬਈ ਠੀਕ ਹੈ ਅੱਛਾ ਤੇ ਆਪਣੇ ਕਿੰਨੇ ਸਵਾਲ ਹੋ ਗਏ
1: 6
0: ਸਵਾਲ ਹੋਏ ਆ
1: ਨੋ 7 ਹੋ ਗਏ 7
0: 6 ਦੇਖੋ ਤੁਸੀਂ ਜੋ ਪਹਿਲੇ ਕਹਿਤਾ ਮੁਲਾਂਕ 6 ਬਹੁਤ ਅੱਛੇ ਹੁੰਦੇ ਹਨ ਠੀਕ ਹੈ ਹੁਣ ਤੁਹਾਡੇ ਤੋਂ ਆਪਾਂ 2 ਸਵਾਲ ਹੋਰ ਪੁੱਛਦੇ ਹਾਂ ਜੀ ਹਾਂ ਵੈਸੇ ਜਿਹੜਾ ਅੰਮ੍ਰਿਤ ਭੈਣ ਜੀ ਤੁਸੀਂ ਭੇਜਿਆ ਨਾ ਮੈਨੂੰ ਵੀ ਉਹੀ ਲੱਗ ਰਿਹਾ ਪਰ ਆਪਾਂ ਹਜੇ ਨਹੀਂ ਬੋਲਣਾ
1: ਯੈਸ
0: ਰੁਕੋ ਰੁਕੋ ਰੁਕੋ ਰੁਕੋ
1: ਉਹਦੇ ਬਾਰੇ ਸਵਾਲ ਪੁੱਛੋ ਤੁਹਾਨੂੰ ਮੈਂ ਸਵਾਲ ਜੇ ਤੁਹਾਨੂੰ ਪਤਾ ਲੱਗ ਗਿਆ ਹੈ ਤੁਸੀਂ ਸਵਾਲ ਪੁੱਛੋ ਆਲ ਸੇ ਯੈਸ ਔਰ ਨੋ ਦੈਨ ਯੈਸ
0: ਅੱਛਾ ਸਾਈਡ ਤੇ ਜਸਵਾਲ ਸਾਹਿਬ ਕਹਿ ਰਹੇ ਨੋਨੀਆ ਜੀ ਤੁਸੀਂ ਅਸ਼ੋਕ ਕੁਮਾਰ ਨੂੰ ਬੋਲ ਗਏ ਬੇਟਾ ਛਨ ਪਕਈਆ ਛਨ ਪਕਈਆ
1: ਛਨ ਪਕਈਆ ਛਨ ਪਕਈਆ ਛਨ ਕੇ ਉੱਪਰ ਛਨ ਛਨ ਛਨਾ ਛਨ ਛਨ ਛਨਾ ਛਨ ਛਨ ਛਨਾ ਛਨ ਛਨ
0: ਹੁਣ
1: ਅੱਜ ਦੇਖੇਂਗੇ ਕਿ ਬੜਕੀ ਨੇ ਮੰਜਲੀ ਕੇ ਸਾਥ ਕਿਆ ਕੀਆ
0: ਇਹ ਕਿਹੜੀ ਫਿਲਮ ਹੈ ਮੈਨੂੰ ਪਤਾ ਨਹੀਂ ਅੱਜ ਮੈਂ ਅੱਜ ਤੱਕ ਸਿਰਫ
1: ਟੀਵੀ ਸੀਰੀਅਲ ਹੁੰਦਾ ਸੀਗਾ
0: ਅੱਛਾ ਓਕੇ ਕਿਉਂਕਿ ਮੈਂ ਨਾ ਅੱਜ ਤੱਕ
1: ਪਹਿਲਾਂ ਆਈ ਥਿੰਕ ਪਹਿਲਾਂ ਉਹ ਸੀਗਾ ਬਹੁਤ ਲੰਬਾ ਚੱਲਣ ਵਾਲਾ ਸ਼ਾਇਦ
0: ਓਕੇ
1: ਵਨ ਆਫ ਦਮ ਮੇ ਬੀ
0: ਓਕੇ ਓਕੇ ਓਕੇ ਚਲੋ ਅਗਲਾ ਸਵਾਲ ਮੈਂ ਤੁਹਾਨੂੰ ਪੁੱਛਦਾ ਕਿ ਅਗਲਾ ਸਵਾਲ ਇਹ ਹੈ ਜੀ ਕਿ ਸਾਨੂੰ ਜਸਕਿਰਨ ਜੀ ਨੇ ਪੁੱਛਿਆ ਕਿ ਉਹਨਾਂ ਦੇ ਹਸਬੈਂਡ ਸ਼ਾਇਰ ਨੇ
1: ਮੈਂ ਸ਼ਾਇਰ ਤੋਂ ਨਹੀਂ
0: ਨਹੀਂ
1: ਨਹੀਂ
0: ਅੰਮ੍ਰਿਤ ਭੈਣ ਜੀ ਇਹਨਾਂ ਨੇ ਕਿਹਾ ਕਿ ਹਜੇ ਵੀ ਕਦੀ ਕਦੀ ਕੰਮ ਕਰਦੇ ਨੇ
1: ਫਿਲਮਾਂ ਦੇ ਅੰਦਰ
0: ਤੇ ਅੱਛਾ ਹੁਣ ਲੋਕਾਂ ਨੇ 8 ਸਵਾਲ ਹੋਇਆ ਬਈ ਦੱਸੋ 70s ਦੀ ਐਕਟਰੈਸ ਹੈ ਹਸਬੈਂਡ ਉਹਦਾ ਸ਼ਾਇਰ ਨਹੀਂ ਹੈ ਜ਼ਿੰਦਾ ਹੈ ਇੰਡੀਅਨ ਹੈ ਤੇ ਕਦੀ ਕਦੀ ਫਿਲਮਾਂ ਕਰਦੀ ਆ, ਮੇਜਰਲੀ ਸ਼ੋਹਰਤ ਜਿਹੜੀ ਕਮਾਈ ਆ ਉਹ ਕਮਾਈ ਆ ਫਿਲਮਾਂ ਤੋਂ। ਜੋ ਜੋ ਮੇਰੀ ਸੋਚ ਆ, ਜੋ ਮੈਨੂੰ ਲੱਗਦਾ ਇਹ ਸ਼ਰਮੀਲਾ ਟੈਗੋਰ ਹੋ ਸਕਦੀ ਆ, ਹੋਰ ਕੌਣ ਹੋ ਸਕਦੀ, ਮੈਨੂੰ ਯਾਰ ਹੋਰ ਕਿਸੇ ਨਾਮ ਨੀ ਆ ਰਿਹਾ ਯਾਰ, ਉਹ ਨੀਤੂ ਸਿੰਘ ਹੋ ਸਕਦੀ ਆ, ਨੀਤੂ ਸਿੰਘ ਹੋ ਸਕਦੀ ਆ,
1: ਨੀਤੂ ਸਿੰਘ
0: ਪਰ ਮੈਨੂੰ ਪਤਾ ਨੀ ਨਾ ਉਹ 80s 'ਚ ਸੀ ਕਿ 70s 'ਚ, ਮੈਂ ਤਾਂ ਸਾਰੇ 70s ਗਿਣ ਲੈਂਦਾ ਕਿਉਂਕਿ ਸਾਰੀਆਂ ਮੈਂ ਤਾਂ ਜੀ ਸਿਨੇਮਾ ਤੇ ਦੇਖਿਆ ਗਾਇਸ, ਮੇਰੇ ਤੇ ਕਿਸੇ ਨੇ ਗਾਲਾਂ ਨਹੀਂ ਕੱਢਣੀ, ਓਏ ਉਹ 70s 'ਚ ਨਹੀਂ ਕਰਦੀ ਸੀ, ਹੋਰ ਕੌਣ ਹੋ ਸਕਦੀ ਆ, ਉਹ ਵੀ ਤਾਂ ਹੋ ਸਕਦੀ ਆ ਯਾਰ, ਉਹ ਕੀ ਨਾਮ ਹੈ ਡੌਨ, ਇਹਨਾਂ ਨੇ ਡੌਨ ਬੋਲਿਆ, ਪ੍ਰਵੀਨ ਬੋਬੀ ਵੀ ਹੋ ਸਕਦੀ ਗਾਇਸ, ਪ੍ਰਵੀਨ ਬੋਬੀ, ਇਹਨਾਂ ਨੂੰ ਡੌਨ ਕਿਉਂ ਯਾਦ ਆਇਆ, ਇਹ ਦੀਵਾਰ ਕਿਉਂ ਨਹੀਂ ਬੋਲੇ, ਇਹ ਲਵਾਰਸ ਕਿਉਂ ਨਹੀਂ ਬੋਲੇ, ਸ਼ੱਕ ਹੋ ਰਿਹਾ ਮੈਨੂੰ ਗਾਇਸ, ਸ਼ੱਕ ਹੋ ਰਿਹਾ,
1: ਕਿੰਨੀਆਂ ਸਾਰੀਆਂ ਸਬਜ਼ੀਆਂ ਐਂਡ ਦੈਨ ਯੂ ਬੇਕ ਯੂ ਨੋ ਐਗ ਇਨ ਇਟ ਐਂਡ ਦੈਨ ਚੀਜ਼,
0: ਯਾਰ ਐਗ ਨਾਲ ਨਾ ਬੜਾ ਲਵ ਹੇਟ ਰਿਲੇਸ਼ਨ ਆ ਮੇਰਾ, ਇਟਸ ਮੇਜਰਲੀ 85% ਟੂ 90% ਹੇਟ ਰਿਲੇਸ਼ਨ, ਕਿਉਂਕਿ ਮੈਨੂੰ ਸਮੈਲ ਬਹੁਤ ਤੰਗ ਕਰਦੀ ਹੈ ਐਗ ਦੀ, ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਨਹੀਂ ਖਾ ਪਾਉਂਦਾ, ਮੈਂ ਇੱਕ ਵੈਜੀਟੇਰੀਅਨ ਬੰਦੇ ਦੀ ਆਹ ਬੜੀ ਪ੍ਰੋਬਲਮ ਆ, ਸਮਝੋ ਹੁਣ ਤੁਸੀਂ ਕੋਈ ਲੈਟ ਸਪੋਜ਼ ਤੁਸੀਂ ਮੈਨੂੰ ਕੋਈ ਵੀ ਸਹੀ ਚੀਜ਼ ਖਵਾਈ ਐਂਡ ਯੂ ਟੋਲਡ ਮੀ ਕਿ ਇਦਾਂ ਦਾ ਐਗ ਹੈ, ਸੋ ਮੈਂ ਇਸ ਦਾ ਨਾਂ ਨਹੀਂ ਕਰੂੰਗਾ ਅੰਟਿਲ ਅਨਲੈਸ ਮੈਨੂੰ ਜੇ ਸਮੈਲ ਨਹੀਂ ਆਈ ਨਾ, ਆਈ ਵਿਲ ਇੰਜੋਏ ਇਟ, ਐਂਡ ਯੂਜੂਲੀ ਜਿੰਨਾ ਚੀਜ਼ਾਂ 'ਚ ਐਗ ਹੁੰਦਾ ਹੈ ਨਾ, ਪੇਸਟਰੀਜ਼ ਐਂਡ ਆਲ, ਉਹ ਤਾਂ ਕਿਉਂਕਿ ਬੈਟਰ ਐਸੈਂਸ ਹੁੰਦਾ ਹੈ ਨਾ ਕੰਸਿਸਟੈਂਸੀ ਵਾਈਜ਼ ਐਂਡ ਆਲ, ਪਰ ਹਾਂ ਆਪਣੇ ਕਿੰਨੇ ਸਵਾਲ ਹੋਏ,
1: ਆਈ ਥਿੰਕ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਨਾ ਤੁਹਾਨੂੰ ਨਾ ਜਿਹੜੀ ਉਹ ਟੈਕਸਚਰ ਤੋਂ ਪ੍ਰੋਬਲਮ ਆ,
0: ਹਾਂ ਹੋ ਸਕਦਾ, ਨਹੀਂ ਸਮੈਲ,
1: ਸਮੈਲ ਤੋਂ ਵੀ ਜ਼ਿਆਦਾ ਟੈਕਸਚਰ ਤੋਂ ਆ,
0: ਹੋ ਸਕਦਾ,
1: ਬਿਕਾਜ਼ ਵਾਈ ਡਿਡ ਆਈ ਟੈਸਟਡ ਵੈਨ ਆਈ ਟੈਸਟਡ ਦਾ ਪੀਲ ਆਫ ਸਮ ਫਰੂਟ,
0: ਅੱਛਾ ਅੱਛਾ,
1: ਯੂ ਇੰਜੋਇਡ ਬਟ ਯੂ ਡਿਡਨਟ ਲਾਈਕ ਦਾ ਟੈਕਸਚਰ, ਹਾਂ
0: ਹਾਂ, ਮੇਰਾ ਜੀ ਸੰਤਰੇ ਨਾਲ ਬੜਾ ਵੈਰ ਹੈ, ਖਾਨਦਾਨੀ ਦੁਸ਼ਮਣੀ ਚੱਲਦੀ ਆ ਰਹੀ ਹੈ, ਕੌਣ ਕਰਾਏਗਾ ਰਾਜੀਨਾਮਾ, ਇੱਕ ਸਵਾਲ ਹੈ ਜੀ ਕਿ ਕਿਆ ਉਹਨਾਂ ਦੇ ਬੱਚੇ ਹੈਗੇ ਆ,
1: ਹਾਂਜੀ,
0: ਫਿਲਮਾਂ ਚ
1: ਨਹੀਂ,
0: ਅੱਛਾ ਮੁਸਲਮਾਨੀ ਹੈ, ਸ਼ੀ ਮੁਸਲਿਮ, ਅਨਸ਼ੋਰ ਹੋ ਗਿਆ ਤੇ
1: ਯੂ
0: ਕੈਨ ਸੇ ਯੈਸ, ਫਿਰ ਤਾਂ ਮੈਨੂੰ ਪਤਾ, ਲੈ
1: ਹੁਣ ਮੈਂ ਤੁਹਾਨੂੰ ਕਲੂ ਵੀ ਦੇ ਸਕਦੀ ਹਾਂ,
0: ਅੱਛਾ ਅੱਛਾ, ਕਲੂ ਵੀ ਚੱਲੇਗਾ,
1: ਹੁਣ 10 ਹੋ ਗਏ ਨਾ, ਹੁਣ ਕਲੂ,
0: ਅੱਛਾ 10 ਹੋ ਗਏ ਗਾਇਸ, ਆਪਾਂ ਪਰ ਮੈਂ ਇੱਕ ਵਾਰੀ ਪ੍ਰੋਪਰ ਦੱਸ ਦਵਾਂ ਜਿਨ੍ਹਾਂ ਨੇ ਹੁਣੇ ਜੁਆਇਨ ਕੀਤਾ ਹੈ ਨਾ, ਸੋ ਆਪਾਂ ਜਿਹੜੀ ਅੱਜ ਬੁੱਝਦੇ ਪਏ ਆ ਜਿਹੜੀ ਸ਼ਖਸੀਅਤ ਨੂੰ, ਸਾਨੂੰ ਇੰਨਾ ਪਤਾ ਲੱਗ ਗਿਆ ਕਿ ਉਹਨਾਂ ਦੇ ਬੱਚੇ ਨੇ, ਸੋਰੀ ਨਹੀਂ, ਸ਼ੁਰੂ ਤੋਂ ਸ਼ੁਰੂ ਕਰਦੇ ਆ, ਇੰਡੀਅਨ ਐਕਟਰੈਸ, 70s ਦੀ ਐਕਟਰੈਸ ਹੈ ਜੀ, ਮੇਨ ਮੇਨ ਰੋਲ ਤੋਂ ਮਸ਼ਹੂਰ ਹੋਈ ਆ, ਅੱਜ ਵੀ ਥੋੜਾ ਬਹੁਤ ਕੰਮ ਕਰਦੀ ਆ, ਨਹੀਂ ਕਰਦੀ ਆ, ਇਹ ਸਾਨੂੰ ਇੰਨੀ ਕਲੈਰਿਟੀ ਨਹੀਂ ਮਿਲੀ ਹੈ ਜੀ, ਉਹਨਾਂ ਦੇ ਬੱਚੇ ਹੈਗੇ ਆ ਪਰ ਉਹਨਾਂ ਦਾ ਬੱਚਾ ਕੋਈ ਵੀ ਕੰਮ ਨਹੀਂ ਕਰਦਾ ਫਿਲਮਾਂ ਦੇ ਅੰਦਰ, ਐਂਡ ਉਹਨਾਂ ਦਾ ਹਸਬੈਂਡ ਸ਼ਾਇਰ ਨਹੀਂ ਹੈ, ਚਲੋ ਵੈਰੀ ਨਾਈਸ,
1: ਜਿਨ੍ਹਾਂ ਨੇ ਪੁੱਛਿਆ ਨਾ ਉਹਨਾਂ ਦਾ ਹਸਬੈਂਡ ਸ਼ਾਇਰ ਆ, ਉਹਨਾਂ ਦੇ ਦਿਮਾਗ 'ਚ ਰਾਖੀ ਗੁਲਜ਼ਾਰ ਸੀ,
0: ਯੂ ਆਰ ਰਾਈਟ, ਐਂਡ ਲਾਸਟ ਜਿਹੜਾ ਮੇਨ ਆ ਰਿਹਾ ਆਪਣੇ ਕੋਲ ਉਹ ਆ ਰਿਹਾ ਜੀ ਕਿ ਇਹ ਮੁਸਲਮਾਨ ਨੇ, ਸੋ ਮੁਸਲਮਾਨ ਐਕਟ੍ਰੈਸ ਫਰੋਮ 70s, ਹੇਅਰ ਯੂ ਗੋ ਗਾਇਸ, ਭੇਜੋ ਮੈਨੂੰ ਜਵਾਬ ਸਾਰੇ, ਉਹ
1: ਇੰਡੀਆ ਏਸ਼ੀਆ ਸੋਰੀ ਏਸ਼ੀਆ ਪੈਸੀਫਿਕ ਇੰਡੀਆ ਦੀ ਉਹ ਵੀ ਰਹਿ ਚੁੱਕੀ ਆ, ਕਹਿੰਦੇ ਨੇ ਪੇਜੈਂਟਸ,
0: ਅੱਛਾ ਇਹ ਤਾਂ ਮੈਨੂੰ ਨਹੀਂ, ਫਿਰ ਮੈਂ ਮੇਰੇ ਇਸ ਗੱਲੋਂ ਮੇਰਾ ਸੋਰੀ, ਕਿਸੇ ਨੇ
1: ਮੇਰੇ
0: ਵੱਲੋਂ ਠੀਕ ਹੈ, ਇਹ ਆਂਸਰ ਨਹੀਂ ਹੈ, ਪਰ ਜਿੰਨੇ ਪਿਆਰ ਨਾਲ ਕਿੰਨੇ ਵਧੀਆ ਤਰੀਕੇ ਨਾਲ ਉਹਨਾਂ ਨੇ ਦੱਸਿਆ, ਮੇਰੇ ਤੋਂ ਰੁਕ ਨਹੀਂ ਹੋ ਰਿਹਾ, ਇਹ ਆਂਸਰ ਨਹੀਂ ਹੈ, ਠੀਕ ਹੈ, ਸਾਬੀ ਜੀ 586 ਵਾਲੇ ਕਹਿੰਦੇ ਕਿ ਸ਼ਬਾਨਾ ਆਜ਼ਮੀ ਨਸੀਰੂਦੀਨ ਦੀ ਵੋਟੀ, ਸ਼ਬਾਨਾ ਆਜ਼ਮੀ ਆਪ ਕਿਤੇ ਸੁਣ ਰਹੀ ਹੋ ਗਈ ਕਿ ਮੇਰੀ ਖੁਦ ਕੀ ਕਿਆ ਪਰਸਨੈਲਿਟੀ ਨਹੀਂ ਹੈ, ਅੱਛਾ ਅੱਛਾ ਹੁਣ ਮੈਂ ਜਿਹੜੇ ਤੁਹਾਨੂੰ ਜਵਾਬ ਦਵਾਂ ਉਹ ਮੈਂ ਜਵਾਬ ਦਵਾਂ ਕਿ ਜੋ ਜ਼ਿਆਦਾਤਰ ਲੋਕਾਂ ਵੱਲੋਂ ਆਇਆ ਉਹ ਕਿਊਮੂਲੇਟਿਵ ਕੀ ਹਰ ਕਿਸੇ ਦਾ ਇਕੱਲੇ ਇਕੱਲੇ ਦੱਸਾਂ ਸੁਖਵਿੰਦਰ ਕੌਰ ਜੀ ਕਹਿੰਦੇ ਨੇ ਫਰੀਦਾ ਜਲਾਲ ਤੁਸੀਂ ਹਜੇ ਯੈਸ ਜਾਂ ਨੋ ਨਹੀਂ ਕਹਿਣਾ
1: ਯੈਸ ਨੂੰ ਤਾਂ ਕਹਿ ਸਕਦੀ ਹਾਂ
0: ਅੱਛਾ ਨਹੀਂ ਮੈਂ ਫਿਰ ਸਾਰਿਆਂ ਦਾ ਬੋਲੂੰਗਾ ਨਾ ਤੁਸੀਂ ਫਿਰ ਤੁਸੀਂ ਦੱਸਣਾ ਕਿ ਆਹ ਵਾਲੇ ਸਾਰੇ ਗੱਲ ਸੀਗੇ ਆਹ ਵਾਲੇ ਸਹੀ ਹੋ ਗਏ ਹਨਾ ਸੁਖਵਿੰਦਰ ਕੌਰ ਜੀ ਕਹਿੰਦੇ ਨੇ ਕਿ ਨਹੀਂ ਨਹੀਂ ਹੁਣ ਅਗਲਾ ਨਹੀਂ ਮੈਂ ਪੜੂੰਗਾ ਨੋ ਨੋ ਨੋ ਇੱਦਾਂ ਥੋੜੀ ਹੁੰਦਾ ਤੇ ਇੱਧਰ ਆਪਣਾ ਅੱਛਾ ਥੈਂਕ ਯੂ ਰਚਨਾ ਹਰਜ਼ਾ ਜੀ ਨੇ ਮੈਨੂੰ ਵਿਜੰਤੀ ਮਰਾ ਦੀ ਤਸਵੀਰ ਭੇਜੀ ਉਹ ਹਾਂ ਇਹਦੀ ਤਾਂ ਫਿਲਮਾਂ ਦੇਖੀ ਹੋਈ ਮੈਂ ਨਾਈਸ ਨਾਈਸ ਯਾਰ ਗੁੱਡ ਗੁੱਡ ਐਕਟਰੈਸ
1: ਸ਼ੀ ਇਜ਼ ਅ ਵੈਰੀ ਗੁੱਡ ਡਾਂਸਰ ਐਜ਼ ਵੈਲ
0: ਅੱਛਾ ਓਕੇ ਤੇ ਇੱਧਰੋਂ ਜੀ ਮੈਨੂੰ ਇੱਧਰ ਹੈਲਨ ਆਇਆ

0: ਉਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

0: ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨਾ ਜਾਇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਇਹ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਐਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਏ ਵਡਾਨ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪੌ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ
तिथै सोहन पंच परवान नदरी करम पवै निशान कच पकाई उथै पाए नानक गया जापे जाए धर्म खंड का एहो धर्म ज्ञान खंड का खो करम केते पवन पानी बैसंतर केते कान महेश केते ब्रह्मे कार्त कड़िया रूप रंग के वेश केतिया करम भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खानी केतिया बाणी केते पात नरिंद केतिया सुरति सेव केते नानक अंतनांत ज्ञान खंड में ज्ञान प्रचंड तिथै नाद बनोद कोट आनंद शर्म खंड की बाणी रूप तिथै कार्त कड़ी है बहुत अनूप कांकियां गल्ला कथियां ना जाए जे को कहे पिछे पछताए तिथै कड़ी है सुरत मत मन बुद्ध तिथै कड़ी है सुरां सिदां की सुध कर्म खंड की बाणी जोर तिथै होर न कोई होर तिथै जोद महामल सूर तिन मैं राम रिया भरपूर तिथै सीतो सीता मैं मामा ताके रूप न कथने जाए ना ओ मरे ना ठागे जाए जिन कह राम वसै मन माहे तिथै भगत वसे के लोए करे आनंद सच्चा मन सोए सच खंड वसे नंकार कर कर वेख नदर निहाल तिथै खंड मंडल वर भंड जे को कथै का अंत नांत।

ਹਰ ਬੜੇ ਬੜਿਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ

ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਪੇਦਾ ਜਾਂ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਰ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੇ ਰਾਜ ਸੇ ਤਜਕੀਨੀ ਉਤਪੁਜ ਖਾਨ ਬਹੁ ਰਜਦੀਨੀ ਕਹੋ ਫੂ ਰਾਜਾ ਹੈ ਬੈਠਾ ਕਹੋ ਸਿਮਟ ਪਯੋ ਸੰਕਰਿਆ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆ ਜੁਗਾ ਸਰੂਪ ਸੁਜੰਭਵ ਆਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਠ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਜ ਤੋ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਦ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਬਾਰ ਤਿਹਾਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ।

ਜਿਉ ਤੂੰ ਚਲਾਏ ਤਿਵ ਚਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇ ਚੱਲੇ, ਜਿਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਹਾਵੇ। ਜਿਸ ਨੂੰ

ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਮੈਲੇ ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਸਮਾਉ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ ਸੱਚ ਸੋਇਲਾ।

सखी वास आओ सखी असी पिर का मंगल गाव है। तजमान सखी

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਸ਼ਬਦ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਨਿਤਾ ਪ੍ਰਤੀ ਮਨੁੱਖਤਾ ਦੇ ਭਲੇ ਹਿੱਤ ਫੁਰਮਾਨ ਪ੍ਰਗਟ ਕਰਦੇ ਨੇ, ਉਸ ਦੀ ਵਿਚਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਤੁਸੀਂ ਸਰਵਣ ਕਰਦੇ ਹੋ। ਆਓ ਗੁਰ ਸ਼ਬਦ ਵਿਚਾਰ ਨਾਲ ਜੁੜਦੇ ਹਾਂ। ਹੁਕਮਨਾਮਾ ਸਾਹਿਬ ਦੀ ਵਿਚਾਰ ਤੋਂ ਉਪਰੰਤ ਲੜੀਵਾਰ ਸ਼ਬਦ ਦੀ ਵਿਆਖਿਆ ਕਰਾਂਗੇ, ਫੇਰ ਪ੍ਰਭੂ ਦੇ ਪਹਿਲੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ ਅੱਜ ਵਿਆਹ ਗੁਰਪੁਰਬ ਹੈ, ਆਪ ਸੰਗਤ ਨੂੰ ਲੱਖ ਲੱਖ ਵਧਾਈ। ਇਸ ਸੰਦਰਭ ਵਿੱਚ ਵਿਚਾਰ ਕਰਾਂਗੇ ਜੀ।
0: ਸਤਨਾਮ ਵਾਹਿਗੁਰੂ ਸਾਹਿਬ ਜੀ।

0: ਸਤਿਗੁਰ ਪ੍ਰਸਾਦ।
1: ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਤਿੰਨਾਂ ਦੇ ਗਲੂਏ ਮੁਬਾਰਕ ਤੋਂ ਇਹ ਗੁਰਬਾਣੀ ਪ੍ਰਫੁੱਲਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 847 ਅੰਗ ਤੇ ਦਰਜ ਹੈ। ਰਚਨਾ ਦਾ ਨਾਮ ਸ਼ੰਤ ਹੈ। 6-6 ਪੰਕਤੀਆਂ ਨੇ ਇਹਨਾਂ ਪਦਿਆਂ ਦੇ ਵਿੱਚ। ਜਿਵੇਂ ਹਰੇਕ ਕਵੀ ਕਾਵਿ ਰਚਨਾ ਦੇ ਸ਼ੁਰੂ ਵਿੱਚ ਆਪਣੇ ਇਸ਼ਟ ਦੀ ਮਹਿਮਾ ਗਾਉਂਦਾ ਹੈ ਵੀ ਰਚਨਾ ਦੀ ਸੰਪੂਰਨਤਾ ਨਿਰਵਿਘਨਤਾ ਸਹਿਤ ਹੋਵੇ। ਕੋਈ ਭਾਰਤ ਵਰਸ਼ ਵਿਚਲਾ ਹਿੰਦੂ ਕਵੀ ਹੋਵੇ ਉਹ ਮਾਤਾ ਸਰਸਵਤੀ ਦਾ ਮੰਗਲ ਗਾਵੇਗਾ, ਸ੍ਰੀ ਗਣੇਸ਼ ਜੀ ਦਾ ਮੰਗਲ ਗਾਵੇਗਾ। ਤੋ ਸਿੱਖਾਂ ਦਾ ਇਸ਼ਟ ਪ੍ਰਭੂ ਹੈ ਅਕਾਲ ਪੁਰਖ ਵਾਹਿਗੁਰੂ, ਉਹਦਾ ਮੰਗਲ ਗੁਰੂ ਅਰਜਨ ਸਾਹਿਬ ਗਾਉਂਦੇ ਨੇ ਜਿਹਦੇ ਤੋਂ ਉਹ ਸਾਕਾਰ ਮੂਰਤ ਨੇ। ਤੋ ਆਪਣੇ ਨਿਰਾਕਾਰ ਦੀ ਮਹਿਮਾ ਗਾਉਂਦੇ ਨੇ। ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਸਤ ਸਰੂਪ ਹੈ, ਗਿਆਨ ਬਖਸ਼ਦਾ ਹੈ, ਅਗਿਆਨ ਮਿਟਾਉਂਦਾ ਹੈ, ਦ੍ਰਵਿਤ ਹਿਰਦੇ ਵਾਲਾ ਹੈ, ਕਿਰਪਾਲੂ ਦਿਆਲੂ। ਆਪਣੇ ਸਾਕਾਰ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ, ਦਸੋ ਪਾਤਸ਼ਾਹੀਆਂ ਦੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
0: ਸਖੀ ਆਓ ਸਖੀ, ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵੇ।
1: ਸਖੀ ਸੰਸਕ੍ਰਿਤ ਦਾ ਲਫ਼ਜ਼ ਹੈ, ਸਹੇਲੀ ਨੂੰ ਆਂਦੇ ਨੇ। ਇਹੀ ਸਖੀ ਪਰਸ਼ੀਅਨ ਦੇ ਵਿੱਚ ਵੀ ਆਉਂਦਾ ਹੈ, ਫਾਰਸੀ ਵਿੱਚ ਇਹਦਾ ਅਰਥ ਬਦਲ ਜਾਂਦਾ ਹੈ, ਅਰਥ ਨਿਕਲਦਾ ਹੈ ਉਧਾਰ, ਸਖਾਵਤ ਕਰਨ ਵਾਲਾ, ਖੁੱਲੇ ਹੱਥ ਵਾਲਾ। ਤੋ ਇੱਥੇ ਸੰਸਕ੍ਰਿਤ ਦਾ ਲਫ਼ਜ਼ ਹੈ ਸਖੀ, ਜਿਹੜੇ ਜਗਿਆਸੂ ਨੇ ਪ੍ਰਭੂ ਦੇ ਗੀਤ ਗਾਉਣ ਵਾਲੇ, ਸ਼ਬਦ ਕਰਕੇ ਜਿਨ੍ਹਾਂ ਦੀ ਆਪਸ ਵਿੱਚ ਸਾਂਝ ਹੈ, ਜਿਵੇਂ ਚੋਰਾਂ ਦੇ ਯਾਰ ਚੋਰ, ਠੱਗਾਂ ਦੇ ਯਾਰ ਠੱਗ, ਨਸ਼ੇੜੀਆਂ ਦੇ ਯਾਰ ਨਸ਼ੇੜੀ, ਇੱਦਾਂ ਸਾਧਾਂ ਦੇ ਯਾਰ ਸਾਧ ਹੁੰਦੇ ਨੇ। ਤੋ ਸੱਤ ਪੁਰਸ਼ ਫਿਰ ਇੱਕ ਦੂਜੇ ਨਾਲ ਇਉਂ ਬਾਤਾਂ ਪਾਉਂਦੇ ਨੇ ਵੀ ਆਓ ਸੱਜਣੋ, ਆਪਾਂ ਰਲ ਮਿਲ ਕੇ ਪ੍ਰਭੂ ਦੀ ਸਿਫਤ ਦੇ ਗੀਤ ਗਾਈਏ, ਉਹਦੀ ਵਡਿਆਈ ਕਰੀਏ। ਜਿਹੜਾ ਉਹਦੇ ਗੀਤ ਗਾਉਂਦਾ ਹੈ ਉਹਨੂੰ ਨਜਾਤ ਮਿਲਦੀ ਹੈ।
0: ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵ ਹੈ।
1: ਮਹਾਰਾਜ ਗੁਰੂ ਅਰਜਨ ਸਾਹਿਬ ਆਂਦੇ ਵੀ ਇਹਨਾਂ ਸਖੀਆਂ ਨੂੰ, ਸੰਤਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜਿੰਨਾ ਚਿਰ ਜ਼ਿਹਨ ਦੇ ਵਿੱਚ ਮਾਣ ਹੈ, ਅਹੰਕਾਰ ਹੈ, ਚਾਹੇ ਉਹ ਜਾਤ ਦਾ ਹੈ, ਪੈਸੇ ਦਾ ਹੈ, ਰੁਤਬੇ ਦਾ ਹੈ, ਸ਼ੁਭ ਗੁਣਾਂ ਦਾ ਹੈ, ਨੇਕ ਕਰਮਾਂ ਦਾ ਹੈ, ਉਹਨਾਂ ਚਿਰ ਪ੍ਰਭੂ ਨੂੰ ਜਗਿਆਸੂ ਰੂਪ ਔਰਤ ਨਹੀਂ ਪਾ ਸਕਦੀ। ਤੋ ਪ੍ਰਭੂ ਦੇ ਗੀਤ ਗਾਉਣੇ ਉਹਨਾਂ ਲਈ ਬਹੁਤੇ ਲਾਭਦਾਇਕ ਨੇ ਜਿਹੜੇ ਮਾਣ ਛੱਡਦੇ ਨੇ, ਮੈਂ ਮੇਰੀ ਨੂੰ ਤਿਆਗ ਕੇ ਪ੍ਰੀਤਮ ਦੇ ਗੀਤ ਗਾਉਂਦੇ ਨੇ, ਫਿਰ ਉਸ ਨੂੰ ਪਾਉਂਦੇ ਹਨ।
0: ਤਜ ਮਾਨ ਮੋਹ ਬੇਕਾਰ ਦੂਜਾ ਸੇਵ ਏਕ ਨਿਰੰਜਨੋ।
1: ਦੇਖੋ ਮਨ ਦਾ ਭਾਂਡਾ ਸੰਸਾਰ ਦੇ ਰਸ ਨਾਲ ਮੋਹ ਨਾਲ ਭਰਿਆ ਹੋਵੇ ਤੇ ਪ੍ਰਭੂ ਦੇ ਰਸ ਲਈ ਤੇ ਜਗ੍ਹਾ ਹੀ ਹੈ ਨਹੀਂ। ਤੂੰ ਆਂਦੇ ਪਹਿਲਾਂ ਮੋਹ ਛੱਡ, ਮਾਣ ਛੱਡ, ਵਿਕਾਰ काम क्रोध आदक विषयां तो रह तो फिर जेड़ा माया दी मैल तो रहत परमेश्वर है उदी सेवा कर। जिथे निर्गुण दी गल आवे उथे सेवा दा मतलब हुंदा है उपासना बंदगी। जिथे सरगुण सतगुरां दी सेवा दी गल आवे उथे मुठी चापी। तो गुरां दी सेवा कर, प्रभु दे गीत गा, उपासना कर।
0: लग चरण सरण दयाल प्रीतम सगल दुरत बखंडन।
1: वो जेड़ा प्रभु है अगर ओदी शरण जाके ओदे गीत गावे ओदे चरणा दा ध्यान धरे, बड़ा दयालु है, उन्हूं तेरे ते दया आ जावेगी ते तेरे जीवन दे विच दुरत दा भाव है जिन्ने भी पाप ने औगण ने वो सारिया नूं खंडित कर देवेगा, टोटे टोटे कर देवेगा, तेरे रोग शोग पाप मिटा देवेगा।
0: होए दास दासी तज उदासी बहुत विधि ना तावा।
1: वेख जेड़ियां जुड़ियां हुईयां रूहां ने उपराम रूहां ने काम क्रोध लो मोह हंकार तो रहत ने, वाहिगुरु दे दास उन्हां दी दासी बन जा। जे डॉक्टर बनना है जेड़े एक्सपीरियंस वाले डॉक्टर ने उन्हां नाल प्रैक्टिकल करना पैंदा है। भावें 5 साल थ्यूरी कर लो MBBS लई, इंटर्नशिप ते जाना पैना है। जिन्नी मर्जी तुसी बाणी पढ़ दे हो, जिन्ना चिर रब दे रंग विच रंगी रूह दी संगत नहीं हुंदी फल बहुता नहीं मिलेगा। ठीक है, बीज धरती ते सुटो, कुछ ना कुछ ते उगदा है, बाणी पढ़ी जाई नहीं जांदी। पर जेड़ा बहुत सूझवान किसान हुंदा वो बहुता फल लैंदा है। तो साधु जिन्ना ने कमाई कीती नाम दी उन्ना दी संगत आओ, उन्ना दे दास बनो, उन्ना कोल बैठोगे जिस तरह उन्ना मन काबू च कीता है तुहाडा भी मन टिकेगा, फिर इधर उधर मन दौड़ेगा नहीं।
0: नानक पै अंपै करहो कृपा ताम मंगल गावा।
1: गुरु अर्जन साहिब पातशाह इथे फुरमान करदे ने, पयंपै लफ़्ज़ है, गलुए चो कथन करना प्रलपन, एदे तो बनदा पयंपे। प्रलपन दा मतलब हुंदा है गलुए चो निकली आवाज। तो पंजवें गुरु नानक ये बचन कहिंदे ने, हे साडे निराकार वाहिगुरु तेरे सदाई मंगल गाइए, तेरे सदाई गीत गाउंदे रहिए।
0: अमृत प्रे का नाम मैं अंधले टोहने।
1: हुण नाम जपण दा फायदा की है, जिवें अन्ने दे लई टोहनी तो भाव छोटी हुंदी है, उहदे आसरे रस्ता तय करदा है। तो इस संसार विच जां हेयर आफ्टर मड़ियां तो अगे प्रभु दा नाम ही साडा सहारा है, उही साडा आसरा बनेगा।
0: ओह जो है बहु प्रकार सुंदर मोहनी।
1: गुरदेव आंदे ने जिमें अन्ने दे नेत्रां दी अजमत नहीं ना हुंदी, देख नहीं सकदा। संसार दे मोह विच फसिया बंदा सुंदर माया दी चमक विच इन्ना अन्ना हो गया है, परमार्थ दा रस्ता इनू दिखदा नहीं है। ते फिर ਅੰਨੇ ਹੋਏ ਨੂੰ ਟੋਣੀ ਤੇ ਚਾਹੀਦੀ ਹੋਵੇਗੀ ਤਾਂ ਉਹ ਪ੍ਰਭੂ ਦੇ ਨਾਮ ਦਾ ਸਹਾਰਾ ਕੰਮ ਆਉਂਦਾ।

0: ਬੰਦੇ ਨੂੰ ਜਾਲ ਵਿੱਚ ਫਸਾਉਂਦੀ ਹੈ। ਵਿਚਿੱਤਰ ਅਦਭੁਤ ਅਜੀਬ ਉਹਦੀਆਂ ਬਰਕਤਾਂ ਨੇ, ਅਜੀਬ ਉਹਦੇ ਰੰਗ ਰੂਪ ਨੇ। ਹੁਣ ਮਾਇਆ ਕੱਲਾ ਪੈਸਾ ਹੀ ਨਹੀਂ ਹੁੰਦਾ, ਅਨੇਕ ਰੰਗ ਕੀ ਨੇ ਮਾਇਆ ਦੇ। ਮਾਇਆ ਉਸ ਕੰਧ ਨੂੰ ਆਂਦੇ ਨੇ ਜਿਹੜੀ ਤੁਹਾਡੇ ਤੇ ਵਾਹਿਗੁਰੂ ਦੇ ਦਰਮਿਆਨ ਹੈ। ਉਹ ਕਿਹੜੀ ਕੰਧ ਹੈ? ਜਿਸ ਕਾਰਨ ਵੀ ਤੁਸੀਂ ਗੁਰੂ ਪਰਮੇਸ਼ਰ ਤੋਂ ਦੂਰ ਹੋਏ ਹੋ। ਅੱਗੇ ਰੋਜ਼ ਗੁਰਦੁਆਰੇ ਆਉਂਦਾ ਸੀ, ਜੋਬ ਹੈ ਨਹੀਂ, ਨਾਮ ਜਪਦਾ ਸੀ, ਨੌਕਰੀ ਮਿਲ ਗਈ, ਹੁਣ ਆਂਦਾ ਬਿਜ਼ੀ ਹੋ ਗਿਆ, ਟਾਈਮ ਲੱਗਾ ਤੇ ਐਤਵਾਰ ਮੱਥਾ ਟੇਕਾਂਗੇ, ਨਹੀਂ ਤੇ ਗੁਰੂ ਕਿਹੜਾ ਭੱਜਿਆ ਚੱਲਿਆ ਕਦੇ। ਫਿਰ ਸਹੀ ਜੋਬ ਮਾਇਆ ਬਣ ਗਈ। ਵਿਆਹ ਨਹੀਂ ਸੀ ਹੁੰਦਾ, ਅੱਡੇ ਚੋਂ ਹੀ ਲੋਕ ਮੋੜ ਦਿੰਦੇ ਸੀ ਵੀ ਨੰਗਾਂ ਦਾ ਟੱਬਰ ਹੈ, ਕੁੜੀ ਨਾ ਦੇ ਬੈਠਿਓ। ਨੱਕ ਰਗੜਦਾ ਸੀ ਰੋਜ਼ ਗੁਰਦੁਆਰੇ ਆ ਕੇ, ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ, ਹੁਣ ਆਂਦਾ ਬਿਜ਼ੀ ਹੋ ਗਿਆ, ਗੁਰਦੁਆਰੇ ਆਉਣਾ ਛੱਡਤਾ। ਉਮਰ ਗੁਜ਼ਰਦੀ ਜਾ ਰਹੀ ਸੀ, ਕੁੱਖ ਹਰੀ ਨਾ ਹੋਈ। ਬੇਨਤੀ ਕੀਤੀ ਗੁਰੂ ਨਾਨਕ ਤਰੁੱਠਿਆ, ਕੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀ ਨੀ ਦਾਤ। ਬੱਚਾ ਹੋਇਆ, ਹੁਣ ਨਿਆਣਾ ਹੀ ਚੱਟੀ ਜਾਂਦੇ ਨੇ, ਗੁਰਦੁਆਰਾ ਫਿਰ ਵਿਸਰ ਗਿਆ। ਜਿਸ ਜਿਸ ਕਾਰਨ ਗੁਰੂ ਤੋਂ ਤੇਰੀ ਦੂਰੀ ਹੋਈ, ਨਾਮ ਜਪਣੇ ਵੱਲੋਂ ਦੂਰੀ ਹੋਈ, ਉਹਨੂੰ ਮਾਇਆ ਆਖੀਦਾ। ਕੁਝ ਵੀ ਹੋ ਸਕਦਾ ਹੈ, ਤੋ ਇਹ ਰੰਗ ਰੂਪ ਨੇ ਮਾਇਆ ਦੇ, ਬੜੇ ਜਾਲ ਨੇ ਉਹਦੇ। ਮਹਾਰਾਜ ਇਹ ਨਹੀਂ ਕਹਿੰਦੇ ਵੀ ਮਾਇਆ ਕਮਾਓ ਨਾ, ਪਰਿਵਾਰ ਛੱਡ ਦਿਓ, ਪਰ ਜਿਸ ਵਾਹਿਗੁਰੂ ਕਰਕੇ ਸੰਸਾਰ ਵੇਖਿਆ ਹੈ, ਜਿਹਦੇ ਬਖਸ਼ੇ ਸਾਹਾਂ ਕਰਕੇ ਬਾਗ ਖਿੜਿਆ ਵੇਂਦੇ ਹੋ, ਉਹਦਾ ਚੇਤਾ ਹੀ ਭੁਲਾ ਦਿੱਤਾ ਤੇ ਸੰਸਾਰ ਨੂੰ ਨੇੜੇ ਜਾਣ ਲਿਆ। ਨਿਰੰਕਾਰ ਸੀ ਤੇ ਸੰਸਾਰ ਹੈ, ਨਿਰੰਕਾਰ ਜੁਦਾ ਹੋ ਗਿਆ। ਨਾਨਕ ਢੇਰੀ ਸ਼ਾਰ ਕੀ ਭੀ ਫਿਰ ਹੋਈ, ਸ਼ਾਰ ਮਿੱਟੀ ਦਾ ਇੱਕ ਮੁੱਠ, ਤੁਹਾਡੀ ਹਸਤੀ ਹੈ, ਕੌਣ ਮਾਂ ਕੌਣ ਬਾਪ। ਤੂੰ ਰਿਸ਼ਤੇ ਉਨੇ ਦਿਨ ਕਾਇਮ ਜਿੰਨੇ ਦਿਨ ਨਿਰੰਕਾਰ ਹੈ ਤੁਹਾਡੇ ਚ, ਤੋ ਪਹਿਲ ਉਹਨੂੰ ਦਿਆ ਕਰੋ, ਪਰਿਵਾਰ ਤੇ ਮਾਇਆ ਦੂਜੇ ਨੰਬਰ ਤੇ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਂਦੇ ਨੇ, ਸੁੰਦਰ ਮਨ ਨੂੰ ਤਰ੍ਹਾਂ ਤਰ੍ਹਾਂ ਨਾਲ ਮੋਹ ਰਹੀ ਹੈ। ਬੰਦਾ ਵਿਚਾਰ ਰੂਪੀ ਨੇਤਰਾਂ ਤੋਂ ਅੰਨਾ ਹੋਇਆ ਬੈਠਾ ਹੈ।
1: ਹੋਏ ਤੀਰਥ ਮਿੱਠੀ ਮਨ ਲਾਗੈ, ਨਾਮ ਲੈਣ ਨਾ ਆਵੇ।
0: ਮਾਇਆ ਦੇ ਢੀਠ ਬੜੀ ਹੈ, ਬੇ ਅਦਬ ਨਿਡਰ ਬੇਸ਼ਰਮ ਨੇ ਧੜਕ ਬੜੇ ਮਤਲਬ ਨੇ ਢੀਠ ਦੇ। ਵੈਸੇ ਸੰਸਕ੍ਰਿਤ ਦੇ ਧ੍ਰਸ਼ਟ ਲਫ਼ਜ਼ ਤੋਂ ਬਣਿਆ ਢੀਠ। ਤੋ ਆਂਦੇ ਇਹ ਮਾਇਆ ਬੜੀ ਨਿਰਲੱਜ ਹੈ, ਜਿਵੇਂ ਮਿੱਠੇ ਤੇ ਕੋਈ ਲੱਗ ਜਾਵੇ ਨਾ, ਇੱਦਾਂ ਦੇ ਮਾਇਆ ਨੇ ਪਿੱਛੇ ਲਾਇਆ ਹੋਇਆ ਹੈ। ਕਿਤੇ ਰੰਚਕ ਮਾਤਰ ਵੀ ਖਸਮ ਦਾ ਵਾਹਿਗੁਰੂ ਦਾ ਨਾਮ ਨਹੀਂ ਲੈਣ ਦਿੰਦੀ।
1: ਗ੍ਰਹਿ ਬਨ ਤੀਰ ਬਰਤ ਪੂਜਾ ਬਾਟ ਘਾਟ ਜੋਹਣੇ।
0: ਉਹ ਆਂਦੇ ਆਮ ਲੋਕਾਂ ਦੀ ਗੱਲ ਤੇ ਕੀ ਕਰੀਏ, ਜਿਹੜੇ ਕਰਮ ਧਰਮ ਕਰਦੇ ਨੇ ਨਾ, ਉਹਨਾਂ ਨੂੰ ਵੀ ਤੱਕਦੀ ਹੈ ਵੀ ਕਦੋਂ ਮੇਰੀ ਮਾਰ ਥੱਲੇ ਆਵੇ। ਗ੍ਰਸਤੀਆਂ ਨੂੰ ਤੇ ਨਦਰ ਥੱਲੇ ਰੱਖਦੀ ਹੈ, ਗ੍ਰਸਤੀਆਂ ਨੂੰ ਤੇ ਸੌਖਾ ਫਸਾ ਲੈਂਦੀ ਹੈ, ਕਿਉਂਕਿ ਬੱਚੇ ਨੇ ਘਰ ਵਾਲੀ ਹੈ, ਮੋਹ ਸੁਖਾਲਾ ਪ੍ਰਫੁੱਲਤ ਹੁੰਦਾ ਹੈ। ਆ ਜਿਹੜੇ ਤੀਰਥਾਂ ਵੱਲ ਗਏ, ਉਦਾਸੀ ਹੋ ਗਏ, ਜਿਨ੍ਹਾਂ ਘਰ ਬਾਰ ਛੱਡਿਆ, ਆਂਦੇ ਉਹਨਾਂ ਦਾ ਖਹਿੜਾ ਵੀ ਨਹੀਂ ਛੱਡਦੀ। ਜੋਹਨੀ ਤਾੜਦੀ ਰਹਿੰਦੀ ਹੈ, ਜਦੋਂ ਦਾ ਥੱਲੇ ਕੋਈ ਆਇਆ ਫਿਰ ਢਾ ਲੈਂਦੀ ਹੈ, ਭਾਵ ਆਪਣੇ ਅਧੀਨ ਕਰ ਲੈਂਦੀ ਹੈ, ਸੰਸਾਰ ਦੇ ਰਸ ਵਿੱਚ ਲਾ ਲੈਂਦੀ ਹੈ।
1: ਨਾਨਕ ਪੈ ਅੰਪੈ ਦਇਆ ਧਾਰੋ, ਮੈਂ ਨਾਮ ਅੰਦਲੇ ਟੋਹਣੇ।
0: ਤੋ ਬੇਨਤੀ ਕਰਿਆ ਕਰੋ ਜਗਿਆਸੂਓ, ਮਾਇਆ ਦੀ ਚਮਕ ਵਿੱਚ ਅੰਨੇ ਹੋ ਗਏ ਆ, ਹੇ ਗੁਰੂ ਪਰਮੇਸ਼ਰ ਆਪਣੇ ਨਾਮ ਦਾ ਦੀਵਾ ਬਖਸ਼, ਰਸਤਾ ਦਿਖੇ ਅੰਨੇ ਨੂੰ ਜੈਸਾ ਲਾਠੀ ਦਾ ਸਹਾਰਾ ਹੈ ਇਉਂ ਸਾਨੂੰ ਨਾਮ ਦਾ ਸਹਾਰਾ ਦੇ ਸੰਸਾਰ ਵਿੱਚ ਧਰਮੀ ਪੁਰਸ਼ਾਂ ਵਾਲਾ ਜੀਵਨ ਗੁਜ਼ਰੇ ਤੇ ਪਰਮਾਰਥ ਦਾ ਰਾਹ ਮੁਕਤੀ ਦਾ ਰਸਤਾ ਵੀ ਨਸੀਬ ਹੋ ਜਾਵੇ
1: ਮੋਹ ਅਨਾਥ ਪ੍ਰੇ ਨਾਥ ਜਿਉ ਜਨ ਹੋ ਤਿਉ ਰੱਖੋ ਹੋ
0: ਆਪ ਹੀ ਗੁਰਦੇਵ ਸਮਝਾਉਂਦੇ ਨੇ ਤਰਲਾ ਲਿਆ ਕਰੋ ਵਾਹਿਗੁਰੂ ਦਾ ਤੂੰ ਨਾਥ ਹੈ ਮਤਲਬ ਸਵਾਮੀ ਹੈ ਤੂੰ ਸੰਸਕ੍ਰਿਤ ਵਿੱਚ ਆਉਂਦੇ ਨੇ ਅਸੀਂ ਅਨਾਥ ਮਹਾਰਾਜ ਸਾਡਾ ਕੋਈ ਮਾਲਕ ਹੀ ਨਹੀਂ ਕਦੇ ਇੱਧਰ ਤੁਰੇ ਫਿਰੀਦਾ ਕਦੇ ਉੱਧਰ ਇੱਕ ਦਰ ਦੇ ਹੋਏ ਨਾ ਅੱਜ ਤੇਰੀ ਸ਼ਰਨ ਆਏ ਹੈ ਆਪਣੇ ਦਾਸ ਸਾਨੂੰ ਬਣਾਉਣਾ ਕਰ ਸਾਡਾ ਸਵਾਮੀ ਬਣ ਜਿਵੇਂ ਵੀ ਹੋ ਸਕੇ ਮਾਇਆ ਤੋਂ ਸਾਨੂੰ ਬਚਾਉਣਾ ਕਰ
1: ਚਤੁਰਾਈ ਮੋਹ ਰਾਹੇ ਰਿਜਾਵੋ ਕਹਿ ਮੁਖੋਂ
0: ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਂਦੇ ਨੇ ਏਦਾਂ ਬੇਨਤੀ ਕਰੋ ਵੀ ਸਾਡੇ ਅੰਦਰ ਕੋਈ ਸਿਆਣਪ ਨਹੀਂ ਹੈ ਚਤੁਰਾਈ ਨਹੀਂ ਹੈ ਉਹ ਕਿਹੜੇ ਗੁਣ ਨੇ ਤੈਨੂੰ ਪ੍ਰਸੰਨ ਕਰ ਸਕੀਏ ਉਹ ਕਿਹੜੇ ਅਲਫਾਜ਼ ਨੇ ਜਿਨ੍ਹਾਂ ਕਰਕੇ ਤੇਰੀ ਖੁਸ਼ੀ ਨਸੀਬ ਹੋਵੇ
1: ਨਹਿ ਚਤਰ ਸੁਗਰ ਸੁਜਾਨ ਵਿਰਤੀ ਮੋਹ ਨਿਰਗੁਣ ਗੁਣ ਨਹੀਂ
0: ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਆਂਦੇ ਨੇ ਨਾ ਚਤੁਰਤਾ ਹੀ ਹੈ ਨਾ ਸਾਡੇ ਅੰਦਰ ਸੁਗੜਤਾ ਹੀ ਹੈ ਸੁਗੜਤਾ ਦਾ ਮਤਲਬ ਸੋ ਘਰ ਉੱਤਮ ਘਰ ਉੱਤਮ ਘਰ ਦੀ ਔਰਤ ਜਿਹਨੂੰ ਨੇਕ ਅਸੂਲ ਸਿਖਾਏ ਗਏ ਹੋਣ ਨੇਕ ਨਾਮੀ ਇਹ ਵੀ ਕੁਝ ਹੈ ਨਹੀਂ ਸਾਡੇ ਚ ਸੁਜਾਨ ਉੱਤਮ ਗਿਆਨ ਯਥਾਰਥ ਗਿਆਨ ਮੁਕਤੀ ਦੇ ਮਾਰਗ ਦੀ ਵੀ ਸਾਨੂੰ ਸਮਝ ਨਹੀਂ ਹੈ ਬੇਤੀ ਦਾ ਮਤਲਬ ਹੁੰਦਾ ਹੈ ਜਾਣਨੇ ਵਾਲਾ ਅਸੀਂ ਕੁਝ ਨਹੀਂ ਜਾਣਦੇ ਕਿਵੇਂ ਸਾਡਾ ਪਾਰ ਉਤਾਰਾ ਹੋਵੇਗਾ
1: ਨਹਿ ਰੂਪ ਧੂਪ ਨਹਿ ਨੈਣ ਬੰਕੇ ਜਹਿ ਭਾਵੈ ਤਹਿ ਰੱਖ ਤੁਹੀ
0: ਤੁਸੀਂ ਵੇਖੋ ਜਿਸ ਔਰਤ ਦਾ ਰੰਗ ਰੂਪ ਸੁੰਦਰ ਹੈ ਉਹਨੂੰ ਉਹਦਾ ਪਤੀ ਬੜਾ ਪਿਆਰ ਕਰਦਾ ਹੈ ਕਿਧਰੇ ਰੰਗ ਰੂਪ ਕਰਕੇ ਸੁੰਦਰਤਾ ਨਾ ਹੋਵੇ ਪਤੀ ਨੱਕ ਮੂੰਹ ਚੜਾ ਲੈਂਦਾ ਹੈ ਆਮ ਸੰਸਾਰ ਵਿੱਚ ਇਹੀ ਪ੍ਰਚਲਿਤ ਹੈ ਹੁਣ ਮਹਾਰਾਜ ਕਹਿੰਦੇ ਹੇ ਜਗਿਆਸੂ ਰੂਪ ਔਰਤ ਵਾਹਿਗੁਰੂ ਦਾ ਤਰਲਾ ਲੈ ਵੀ ਮੇਰੇ ਕੋਲ ਨਾ ਰੂਪ ਹੈ ਨਾ ਰੰਗ ਹੈ ਭਾਵ ਕੋਈ ਸ਼ੁਭ ਗੁਣ ਨਹੀਂ ਸਤ ਸੰਤੋਖ ਦਇਆ ਧਰਮ ਹੁਣ ਮੈਂ ਕਿਵੇਂ ਤੈਨੂੰ ਰਝਾਵਾਂ ਕਿਵੇਂ ਮੈਨੂੰ ਤੇਰੀ ਪ੍ਰਵਾਨਗੀ ਮਿਲੇ ਮਾਇਆ ਤੋਂ ਬਚਾ ਕੇ ਸੁੰਦਰ ਰੂਪ ਵਾਲੀ ਬਣਾ ਦੇ ਭਾਵ ਸ਼ੁਭ ਗੁਣ ਬਖਸ਼ਣੇ ਕਰ ਸਤ ਸੰਤੋਖ ਦਇਆ ਧਰਮ ਖਿਮਾ ਸਾਡੀ ਝੋਲੀ ਪਾਉਣਾ ਕਰ
1: ਜੈ ਜੈ ਜੈ ਅੰਪਹੇ ਸਗਲ ਜਾ ਕੋ ਕਰਨਾ ਪਤ ਗਦ ਕਿਨ ਲਖੋ
0: ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਆਂਦੇ ਉਹ ਕਰੁਣਾ ਪਤ ਹੈ ਹਰੇਕ ਤੇ ਦਇਆ ਕਰਨ ਵਾਲਾ ਹੈ ਜਿਹੜਾ ਸ਼ਰਨ ਆ ਕੇ ਬੇਨਤੀ ਕਰੇ ਰੱਖ ਲੈਂਦਾ ਹੈ ਉਹਨੂੰ ਬੇਨਤੀ ਕਰੋ ਤੇਰੀ ਗੱਤ ਦਾ ਤੇਰੀ ਮਰਿਆਦਾ ਦਾ ਸਾਨੂੰ ਪਤਾ ਨਹੀਂ ਤੂੰ ਕਿਵੇਂ ਖੁਸ਼ ਹੁੰਦਾ ਹੈ ਤੇਰੇ ਗੀਤ ਗਾਈਏ ਤੇਰੀ ਖੁਸ਼ੀ ਮਿਲੇ ਮੁਕਤੀ ਹਾਸਲ ਹੋ ਜਾਵੇ
1: ਨਾਨਕ ਪੈ ਅੰਪੈ ਸੇਵ ਸੇਵਕ ਜਿਉ ਜਾਨੋ ਤਿਉ ਮੋਹ ਰੱਖੋ
0: ਗੁਰਦੇਵ ਆਖਣ ਲੱਗੇ ਦਾਸਾ ਭਾਵ ਧਾਰ ਕੇ ਆਖੋ ਅਸੀਂ ਤੇਰੇ ਸੇਵਕ ਹਾਂ ਮਾੜੇ ਹਾਂ ਜਾਂ ਚੰਗੇ ਹਾਂ ਤੇਰਾ ਸੁਭਾਅ ਮਾਤਾ ਪਿਤਾ ਵਰਗਾ ਹੈ ਤੂੰ ਸਾਨੂੰ ਰੱਖਣਾ ਕਰ ਮਾਂ ਕੋਲ ਗਲਤੀ ਕਰਕੇ ਵੀ ਜਾਓ ਤੇ ਗਲ ਨਾਲ ਲਾਉਂਦੀ ਹੈ
1: ਮੋਹ ਮਛਲੀ ਤੁਮ ਨੀਰ ਤੁਝ ਬਿਨ ਕਿਉ ਸਾਰਾ
0: ਜਿਵੇਂ ਮੱਛੀ ਦਾ ਗੁਜ਼ਾਰਾ ਪਾਣੀ ਬਿਨਾਂ ਨਹੀਂ ਤੇਰੇ ਬਿਨਾਂ ਸਾਡਾ ਵਾਹਿਗੁਰੂ

ਜਿਹੜੀ ਇੱਕ ਦੇਸ਼ ਦੀ ਕਰੰਸੀ ਹੋਵੇ ਦੂਜੇ ਦੇਸ਼ ਨਹੀਂ ਚੱਲਦੀ। ਆ ਜੋ ਕੁਝ ਤੂੰ ਕਮਾਇਆ ਹੈ ਜਾਂ ਜਿਹੜਾ ਇਹ ਤੇਰਾ ਪਰਿਵਾਰ ਹੈ, ਪੁੱਤਰ, ਧੀਆਂ, ਬੱਚੇ, ਮਾਪੇ,

0: ਨਾਮ ਦੀ ਕਰੰਸੀ ਚੱਲਦੀ ਹੈ। ਇਹ ਨਹੀਂ ਆਉਂਦੇ ਵੀ ਕਮਾਈ ਨਾ ਕਰ, ਕਮਾਈ ਕੀਤੀ ਐਸ ਤਨ ਨੂੰ ਸਹੂਲਤ ਮਿਲੀ। ਉਹ ਇੱਕ ਮਨ ਦੀ ਦੁਨੀਆ ਹੈ, ਉਹਦੇ ਲਈ ਕਮਾਈ ਕੋਈ ਨਹੀਂ ਕੀਤੀ। ਉਹ ਕਰੰਸੀ ਮੜੀਆਂ ਤੋਂ ਅੱਗੇ ਚੱਲਣੀ ਹੈ। ਦੋ ਚਾਰ ਮਿੰਟ ਬਹਿ ਕੇ ਨਾਮ ਧਨ ਇਕੱਠਾ ਕਰਿਆ ਕਰ, ਤੇਰੀ ਕਮਾਈ ਜਮਾ ਦੇ ਰਸਤੇ ਸਾਥ ਨਹੀਂ ਚੱਲੇਗੀ। ਇਹ ਟਿਕਟ ਤੇਰੀ ਅੰਮ੍ਰਿਤਸਰ ਤੋਂ ਤਰਨ ਤਾਰਨ ਤੱਕ ਹੈ, ਬਠਿੰਡੇ ਤੱਕ ਨਹੀਂ ਚੱਲਣੀ, ਅੱਗੇ ਟਿਕਟ ਹੋਰ ਲੈਣੀ ਪੈਂਦੀ ਹੈ। ਪਰ ਇਹ ਕਰੰਸੀ ਉੱਥੇ ਨਹੀਂ ਜਾਂਦੀ ਮੜੀਆਂ ਤੋਂ ਅੱਗੇ। ਇਨ ਦਾ ਕੋਰਟ ਆਫ ਲਾਰਡ, ਖੁਦਾ ਦੇ ਦਰਬਾਰ ਵਿੱਚ ਸ਼ੁਭ ਕਰਮਾਂ ਦੀ ਕਰੰਸੀ ਚੱਲਦੀ ਹੈ, ਨਾਮ ਦੀ ਕਰੰਸੀ ਚੱਲਦੀ ਹੈ, ਸੱਚ ਦੀ ਕਰੰਸੀ ਚੱਲਦੀ ਹੈ। ਉੱਥੇ ਕੂੜ ਦੀ ਕਰੰਸੀ ਕਦੇ ਵੀ ਨਹੀਂ ਚੱਲਦੀ।
1: ਨਾਮ ਨਿਧਾਨ ਗਾਓ ਗੁਣ ਗੋਬਿੰਦ, ਉਧਾਰ ਸਾਗਰ ਕੇ ਖਾਦ।
0: ਗੁਰਦੇਵ ਆਂਦੇ ਨੇ ਆ ਜਿਹੜਾ ਸੰਸਾਰ ਸਾਗਰ ਹੈ ਨਾ, ਇਹ ਬੜਾ ਭਿਅੰਕਰ ਹੈ। ਇਹਦੇ ਵਿੱਚ ਦੁੱਖਾਂ ਦੀਆਂ ਛੱਲਾਂ ਨੇ, ਇਹ ਬੜਾ ਡੂੰਘਾ ਹੈ, ਬੜਾ ਗੂੜਾ ਹੈ, ਖੂਹ ਖਾਤਾ, ਅੰਧਕਾਰ ਹੈ, ਚ ਰੋਗ ਸੋਗ ਨੇ, ਅਗਿਆਨ ਹੈ ਇਹਦੇ ਚ। ਅਗਰ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ, ਨਾਮ ਦਾ ਖਜ਼ਾਨਾ ਤੁਹਾਡੇ ਪਾਸ ਹੋਵੇਗਾ, ਨਾਮ ਦਾ ਬੇੜਾ ਹੋਵੇਗਾ, ਨਾਮ ਦੀ ਚਮਕ ਹੋਵੇਗੀ, ਇਹ ਅੰਧੇਰਾ ਮਿਟੇਗਾ, ਸੰਸਾਰ ਸਾਗਰ ਤੋਂ ਤੁਸੀਂ ਪਾਰ ਹੋਵੋਗੇ, ਤੁਹਾਡਾ ਉਧਾਰ ਹੋ ਜਾਵੇਗਾ।
1: ਸਰਨ ਸਮਰੱਥ ਅਗਥ ਅਗੋਚਰ, ਹਰ ਸਿਮਰਤ ਦੁੱਖ ਲਾਥ।
0: ਜਿੰਨੇ ਵੀ ਜੀਵਨ ਵਿੱਚ ਦੁੱਖ ਨੇ, ਉਹ ਪਰਮੇਸ਼ਵਰ ਜੋ ਇੰਦਰਿਆਂ ਤੋਂ ਅਗੋਚਰ ਹੈ, ਨਜ਼ਰ ਹੀ ਨਹੀਂ ਆ ਰਿਹਾ ਲੋਕਾਂ ਨੂੰ, ਉਹ ਸਮਰੱਥ ਹੈ, ਹੀ ਇਜ਼ ਆਲ ਪਾਵਰਫੁਲ। ਉਹਦੇ ਨਾਮ ਦੀ ਔਸ਼ਧੀ ਏਡੀ ਕਰਾਮਾਤੀ ਹੈ, ਸਾਰੇ ਹੀ ਰੋਗ ਸੋਗ ਮਿਟ ਜਾਂਦੇ ਨੇ, ਤੁਹਾਡੇ ਦੁੱਖਾਂ ਦਾ ਨਾਸ਼ ਹੋ ਜਾਵੇਗਾ।
1: ਨਾਨਕ ਦੀਨ ਅਧੂਰ ਜਨ ਬਾਂਸ਼ਤ, ਮਿਲੇ ਲਿਖਤ ਤੁਰ ਮਾਥ।
0: ਗੁਰਦੇਵ ਗੁਰੂ ਅਰਜਨ ਸਾਹਿਬ ਆਂਦੇ ਨੇ ਦੀਨ ਹੋ ਜਾ, ਉਹਦੇ ਪਿਆਰੇ ਸਾਧੂਆਂ ਸਤ ਪੁਰਸ਼ਾਂ ਦੀ ਧੂੜ ਮਸਤਕ ਨੂੰ ਲਾ, ਭਾਵ ਸੰਗਤ ਕਰਿਆ ਕਰ, ਤੇਰੇ ਜਿਹੜੇ ਕਰਮ ਨੇ ਸੌਰ ਜਾਣਗੇ ਤੇ ਤੇਰਾ ਜੀਵਨ ਸਫਲਾ ਹੋ ਜਾਵੇਗਾ। ਤੋ ਗੁਰਦੇਵ ਆਂਦੇ ਨੇ ਸਾਧੂ ਦੇ ਚਰਨਾਂ ਦੀ ਧੂੜ, ਗੁਰਾਂ ਦੇ ਚਰਨਾਂ ਦੀ ਧੂੜ, ਪ੍ਰਭੂ ਦੇ ਚਰਨਾਂ ਦੀ ਧੂੜ, ਪ੍ਰਾਲਬਧ ਚੰਗੀ ਹੋਵੇ ਤੇ ਮਿਲਦੀ ਹੈ, ਨਹੀਂ ਤੇ ਬੰਦਾ ਠੱਗਾਂ ਚੋਰਾਂ ਨਾਲ ਹੀ ਨਿਭਦਾ ਹੈ, ਸੰਸਾਰ ਨਾਲ ਹੀ ਨਿਭਦਾ ਹੈ, ਨਿਰੰਕਾਰੀਆਂ ਨਾਲ ਨਹੀਂ ਨਿਭਦਾ। ਨਿਰੰਕਾਰੀ ਤੋਂ ਭਾਵ ਨਿਰਾਕਾਰ ਵਾਹਿਗੁਰੂ ਨਾਲ ਜੁੜੀਆਂ ਹੋਈਆਂ ਰੂਹਾਂ। ਮੈਂ ਕਿਸੇ ਦੇਹਧਾਰੀ ਖੋਤੀ ਗੁਰੂ ਦੀ ਗੱਲ ਨਹੀਂ ਕਰ ਰਿਹਾ, ਕਿਸੇ ਬੰਦੇ ਦੀ ਬਣਾਈ ਜਥੇਬੰਦੀ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਨਾਮ ਬਹੁਤ ਵਰਤੇ ਜਾਂਦੇ ਨੇ ਅੱਜ ਕੱਲ੍ਹ। ਸਿੱਖ ਨਿਰੰਕਾਰੀ ਹੈ, ਉਹ ਜੋ ਨਿਰਾਕਾਰ ਵਾਹਿਗੁਰੂ ਹੈ ਉਹਦਾ ਉਪਾਸ਼ਕ ਤੇ ਉਹਦੇ ਸਾਕਾਰ ਦਾ ਸਰੂਪ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ। ਬਾਕੀ ਕੋਈ ਰੱਬ ਨਾ ਜੋੜਦਾ ਫਕੀਰ, ਉਹਦਾ ਅਦਬ ਉਹਦਾ ਸਤਿਕਾਰ ਜਿਹੜਾ ਗੁਰੂ ਪਰਮੇਸ਼ਰ ਨਾਲੋਂ ਤੋੜਦਾ ਹੈ, ਉਹਦੀ ਮਕਾਣੇ ਵੀ ਨਹੀਂ ਸਿੱਖ ਜਾਂਦਾ, ਝੁਕਣਾ ਤੇ ਦੂਰ ਦੀ ਗੱਲ ਹੈ। ਆਂਦੇ ਪ੍ਰਾਲਬਧ ਚੰਗੀ ਹੋਵੇ ਤੇ ਗੁਰੂ ਪਰਮੇਸ਼ਰ ਸਾਧੂਆਂ ਦੇ ਚਰਨਾਂ ਦੀ ਧੂੜ ਮਿਲਦੀ ਹੈ, ਸੰਗਤ ਮਿਲਦੀ ਹੈ ਤੇ ਮੁਕਤੀ ਹੁੰਦੀ ਹੈ। ਦਾਸ ਇੱਥੇ ਲੜੀਵਾਰ ਕਥਾ ਨੂੰ ਸੰਕੋਚਦਾ ਹੈ। ਆਓ ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਨਾਨਕ ਅਕਾਲ ਕੀ ਮੂਰਤ, ਉਹਨਾਂ ਦੇ ਵਿਆਹ ਗੁਰਪੁਰਬ ਤੇ ਵਿਚਾਰ ਕਰਦੇ ਹਾਂ। ਅੱਜ ਉਹ ਮੁਕੱਦਸ ਦਿਹਾੜਾ ਹੈ। ਗੁਰੂ ਨਾਨਕ ਦੀ ਮਹਿਮਾ ਕੀ ਦੱਸਾਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਆਂਦੇ ਉਹਦੀ ਹਸਤੀ ਬੜੀ ਬੁਲੰਦ ਹੈ। ਗੁਰੂ ਨਾਨਕ ਨਾਨਕ ਹਰ ਸੋਏ, ਗੁਰੂ ਨਾਨਕ ਇਜ਼ ਦਾ ਪ੍ਰਵੇਡਿੰਗ ਲਾਰਡ, ਪ੍ਰਵੇਡਿੰਗ ਲਾਰਡ ਇਜ਼ ਕਾਲਡ ਗੁਰੂ ਨਾਨਕ। ਖੁਦਾ ਹੀ ਨਾਨਕ ਹੈ ਤੇ ਨਾਨਕ ਹੀ ਖੁਦਾ ਹੈ, ਇਹ ਗੁਰੂ ਅਰਜਨ ਸਾਹਿਬ ਦਾ ਕਥਨ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਕਈ ਆਖਣਗੇ ਜੀ ਸਭ ਤੇ ਵੱਡਾ ਸਤਿਗੁਰ ਨਾਨਕ।

0: ਨਾਨਕ ਜਿਨ ਕਲ ਰਾਖੀ ਮੇਰੀ ਈਰਖਾ ਵਸ। ਵਿਸ਼ਰਾਮ ਗਲਤ ਦੇ ਕੇ ਨਰਥ ਕਰਨਾ ਚਾਹੁੰਦੇ ਨੇ ਅਰਥ ਦਾ। ਅਖੇ ਜੀ ਵਿਸ਼ਰਾਮ ਏਦਾਂ ਹੈ, ਸਭ ਤੇ ਵੱਡਾ ਸਤਿਗੁਰ। ਅੱਗੇ ਪੜ੍ਹੋ, ਨਾਨਕ ਜਿਨ ਕਲ ਰਾਖੀ ਮੇਰੀ। ਅਖੇ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਵੱਡਾ ਨਹੀਂ ਆਖਿਆ, ਸਤਿਗੁਰੂ ਨੂੰ ਆਖਿਆ। ਬੰਦਾ ਪੁੱਛੇ ਵੀ ਗੁਰੂ ਨਾਨਕ ਸਾਹਿਬ ਦੀ ਤੇ ਪੰਕਤੀ ਨਹੀਂ, ਇਹ ਤੇ ਗੁਰੂ ਅਰਜਨ ਸਾਹਿਬ ਦੀ ਹੈ। ਤੇ ਗੁਰੂ ਅਰਜਨ ਸਾਹਿਬ ਆਂਦੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ, ਇੱਥੇ ਵਿਸ਼ਰਾਮ ਹੈ ਜਿਨ ਕਲ ਰਾਖੀ ਮੇਰੀ। ਤੇ ਗੁਰੂ ਅਰਜਨ ਸਾਹਿਬ ਨੇ ਕਈਆਂ ਪੰਕਤੀਆਂ ਚ ਇਹ ਗੱਲ ਆਖੀ ਹੈ ਵੀ ਗੁਰੂ ਨਾਨਕ ਹੀ ਵਾਹਿਗੁਰੂ ਹੈ। ਤੋ ਆਪਦੀ ਈਰਖਾ ਨੂੰ ਆਪਦੀ ਜੇਬ ਚ ਪਾਓ, ਗੁਰੂ ਨਾਨਕ ਨਾਲੋਂ ਵੱਡਾ ਕੋਈ ਨਹੀਂ। ਗੁਰੂ ਨਾਨਕ ਇਸ ਦਾ ਗ੍ਰੇਟੈਸਟ ਆਫ ਆਲ, ਦੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ ਨਾਨਕ। ਖੈਰ, ਬੇਅੰਤ ਉਹਨਾਂ ਦੇ ਕੌਤਕ ਨੇ। ਨਨਕਾਣਾ ਸਾਹਿਬ ਤੋਂ ਚਲੇ ਗਏ ਆਪਣੀ ਭੈਣ ਦੇ ਕੋਲ ਸੁਲਤਾਨਪੁਰ, ਬੇਬੇ ਨਾਨਕੀ। ਉਹਨਾਂ ਪਾਸ ਰਹਿੰਦੇ ਨੇ ਤੇ ਭੈਣ ਜੀ ਉਹਨਾਂ ਦੇ ਪਤੀ ਦੇਵ ਜੈ ਰਾਮ ਜੀ, ਕਾਫੀ ਰਸੂਖ ਹੈ ਸ਼ਹਿਰ ਵਿੱਚ ਉਹਨਾਂ ਦਾ। ਉਹ ਚਿਤਵਣੀਆਂ ਕਰਦੇ ਰਹਿੰਦੇ ਸਨ ਵੀ ਗੁਰੂ ਨਾਨਕ ਸਾਹਿਬ ਦਾ ਵਿਆਹ ਕਰਨਾ ਚਾਹੀਦਾ ਹੈ। ਸੁਲਤਾਨਪੁਰ ਦੀ ਧਰਤੀ ਤੇ ਮੋਦੀ ਖਾਨੇ ਜੌਬ ਕਰਦੇ ਨੇ। ਚਲੋ, ਸੁਲਤਾਨਪੁਰ ਇੱਕ ਰਿਸ਼ਤਾ ਆਉਂਦਾ ਹੈ, ਪੱਖੋ ਕੇ ਗ੍ਰਾਮ ਬਸੇ ਤਹਿ ਮੂਲਾ ਨਾਮ। ਮੂਲਾ ਖੱਤਰੀ ਜੀ ਪੱਖੋ ਕੇ ਗ੍ਰਾਮ ਦੇ ਰਹਿਣੇ ਵਾਲੇ। ਉਹ ਆਪਣੀ ਲੜਕੀ ਦਾ ਰਿਸ਼ਤਾ ਖੁਦ ਖੁਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਲਈ ਸੁਲਤਾਨਪੁਰ ਭੇਜਦੇ ਨੇ। ਇਹ ਹੁਣ ਜਿਹੜੇ ਮੂਲ ਚੰਦ ਜੀ ਨੇ, ਨੇਕ ਪੁਰਸ਼ ਨੇ, ਨੇਕੀ ਨਾਲ ਆਪਣੀ ਪਟਵਾਰੀ ਵਾਲੀ ਜੌਬ ਕਰਦੇ ਨੇ। ਚਲੋ, ਵੱਡੇ ਭਾਗ ਗੁਰੂ ਘਰ ਦੇ ਨਾਲ ਸੰਬੰਧ ਜੁੜਨ ਲੱਗਾ ਹੈ, ਬੀਬੀ ਸੁਲੱਖਣੀ ਦਾ ਰਿਸ਼ਤਾ ਹੋ ਗਿਆ। ਆਂਦੇ ਜੈ ਰਾਮ ਜੀ ਬੜੇ ਖੁਸ਼ ਨੇ, ਸਗਾਈ ਤੋਂ ਇੱਕ ਸਾਲ ਬਾਅਦਾਂ ਤਾਰੀਖ ਵੱਲ ਧਿਆਨ ਦਈਏ ਤੇ 1545 ਬਿਕਰਮੀ ਸੰਮਤ, 1487 ਈਸਵੀ, ਉਹ ਦਿਨ ਆਖਿਰ ਆ ਗਿਆ ਜਿਹੜਾ ਮੁਕਰਰ ਹੋਇਆ ਸੀ ਵਿਆਹ ਦੇ ਲਈ। ਸੁਲਤਾਨਪੁਰ ਤੋਂ ਜੰਜ ਚੱਲਣੀ ਸੀ, ਮਾਝੇ ਵੱਲ ਨੂੰ ਇਹਦਾ ਆਗਾਜ਼ ਹੋਣਾ ਸੀ। ਬਾਬਾ ਮੂਲ ਚੰਦ ਪਟਵਾਰੀ ਜੀ ਦੇ ਇਲਾਕੇ ਬਟਾਲੇ ਵੱਲ ਨੂੰ ਬਾਬਾ ਮਹਿਤਾ ਕਾਲੂ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਤਾ, ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਨੂੰ ਚੱਲਣ ਲੱਗੇ ਤੇ ਰਾਜਾ ਰਾਏ ਬਲਾਰ ਉਹਨੇ ਮਾਇਆ ਘੋੜੇ ਹਾਥੀ ਘੱਲੇ ਵੀ ਮੇਰੇ ਮੁਰਸ਼ਦ ਦਾ ਵਿਆਹ ਹੈ। ਤੇ ਸ਼ਾਨੋ ਸ਼ੌਕਤ ਦੀ ਸਵਾਰੀ ਜਾਣੀ ਚਾਹੀਦੀ ਹੈ। ਹਰੇ ਕਿ ਗੁਰੂ ਨਾਨਕ ਸਾਹਿਬ ਦਾ ਸੁਭਾਅ ਫਕੀਰਾਂ ਵਾਲਾ, ਪਰ ਇਹ ਸੇਵਕਾਂ ਦੀ ਆਪਣੀ ਭਾਵਨਾ। ਲੀਨੇ ਤੁਰੰਗਮ ਭੂਖਨ ਸੰਯੁਕਤ ਸੁੰਦਰ ਜ਼ੀਨ ਜਿਨੈ ਸ਼ਬਸ਼ਾਈ। ਕੀ ਸਿਫਤ ਦੱਸੀਏ ਘੋੜਿਆਂ ਦੀ, ਕਾਠੀਆਂ ਦੀ ਤੇ ਹਾਥੀਆਂ ਦੀ। ਨਹੀਂ ਸੀ ਲੈਣਾ ਚਾਹੁੰਦੇ ਮਹਿਤਾ ਕਾਲੂ ਜੀ ਇਹ ਗਿਫਟ, ਧੱਕੋ ਜ਼ੋਰੀ ਰਾਏ ਬਲਾਰ ਨੇ ਭੇਟਾ ਕੀਤੀ ਤੇ ਤਿਆਰੀ ਕਰਕੇ ਬਾਬਾ ਕਾਲੂ ਜੀ ਪਹੁੰਚੇ ਸੁਲਤਾਨਪੁਰ। ਉਧਰ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਰੱਖਣ ਵਾਲੇ ਲੋਕਾਂ ਦਾ ਵੀ ਇਕੱਠ ਹੋਇਆ, ਉਹ ਵੀ ਨਾਲ ਗੁਰਾਂ ਦੇ ਚੱਲ ਪਏ। इतिहास विच जिक्र है घोड़े हाथी जांजी बड़ी शानो शौकत दे नाल जा रहे ने। पैंडा तय कर दे गए ते इतिहास दे विच जिक्र है पिंड खडूर विखे रात कटी है बरातियां ने, सुबह हुई अगे नू पैंडा तय करन लग पए। गुरु नानक साहब दी शान ऐसी सी, ब्रिज भाषा विच गीत लिखे हुए ने, श्री गुरु नानक प्रकाश दे विच जिक्र है, देख है दूलह दौर दर्श दुख दारद दलत, दौड़ दौड़ के दूले वल लोग वेंदे ने, जानदे ने जिनू जिनू एदे दर्शन हो गए ना ओदे जीवन च ना दलिद्र ही रहना है ना दुखी रहने ने। जो मिस बे नजर ए नानक शरे नाब मी कर दद गोयत बंता सिंह गुफत रंजूर ओ गमगीन कामयाब मी गर्दद। गुरु नानक दी शान विच फारसी दा मैं फिकरा लिखिया है, गुरु नानक दी वाहद ऐसी हस्ती है दूसरी कोई होई नहीं, जिमें पारस दे नाल नकम्मा जिहा लोहा छू जावे ते सोना बनदा है ना, लोहे वर्गा बंदा मनूर वर्गा बंदा मैल वर्गा बंदा घर दा ना घाट दा बंदा रोगी सोगी बंदा गुरु नानक दे चरना दा स्पर्श पा लवे ते सोने वर्गा हो जांदा है, नेक नामी हो जांदा है। इत्थे सज्जन ठग सज्जन संत हो गया, इत्थे कौडा राक्ष देव हो निबड़िया। गुरु नानक दी अजमती कुछ ऐसी है, उदे बारे ते बाणी विच आउंदा है गुर परमेसर सेविया भय भंजन दुख लथ बाय सर्विंग द ट्रू गुरु गुरु नानक एंड प्रिवेडिंग लॉर्ड योर ऑल सफरिंग्स एंड पेन्स विल बी टेकन अवे। सारे ही रोग सोग मिट जाएंगे बापू गुरु नानक दे गीत गावेंगा ते। सतगुर गहर गंभीर है सुख सागर अग खंड सुखां दा सागर आयो। कदम बोसी कीती लोकां ने चलदी चलदी जंज बटाला शहर पहुंच गई। ये बटाला शहर राजा रावदेव भट्टी दा वसाया होया सी कोई 1465 ईस्वी दी बात प्रफुल्लत है। तुहानू पता ना राजे शहरां दे घेरे घेरे वड्डियां कंधां उसारदे सन सिक्योरिटी लई, तो ये बटाले नगर दे घेरे घेरे भी कंधां सन। भाई मूल चंद पटवारी जी ते पिंड पखो के रंधावे दे पैंच अजिता रंधावा जी चौधरी जो गुरु नानक दे सेवक ने, इन्हां बरात दा स्वागत कीता ते जिथे बरात ठहरदी है वो एक कंध उथे भी सी, कंध दे नजदीक ठहरी उच्चियां कच्चियां कंधां। एक इतिहास का पक्ष यह भी है भी शरारती लोगों ने धक्का दे के बरात ते कंध सुटनी चाही सी, ते गुरु नानक साहब मुस्कुराते हुए आखण लगे नहीं डिगण वाली सदियां तक रहेगी। मैं ये गल नहीं आंदा भी वो सदा ही रहनी है, सब कुछ खुर जांदा पर सदियां लफ्ज सीधे वेखो किन्नियां गुजर गईयां अज भी कंध खलोती जे। मैं फिर अपनी कलम दे नाल सिफत करदे हुए गुरु नानक दे अल्फाजा नू फुल अर्पित कीते ने, कलामे नानक अबदियो मतीन गोयत बंता सिंह गुफ्त के आयत जे हक जावेदान बर जमीन। जमीन चल सकती है आसमान चल सकता है गुरु नानक दा वचन नहीं जे चलाए मन हुंदा सदा प्रगट रहिंदा है। गुर का शब्द ना मेटै कोए गुर नानक नानक हर सोए गुरुज वर्ड इज इनफॉलेबल उदा बचन पत्थर ते लकीर वर्गा है। चलो उथे अजकल गुरद्वारा कंध साहब बनिया होया दर्शन कर आयो। भाई मूल चंद खत्री दे ग्रह विखे टका होया इत्थे हुण व्याह होना है लावां होणियां ने ब्रिज भाषा विच अल्फाज ने अंदर सुंदर सदन ते लियाए मोद बिलंद लक्ष्मी रूप सुलखनी ढिग श्री नानक चंद गुरु नानक वाहिगुरु दा रूप है वाहिगुरु दे नाल कौन है उदी शक्ति माया माई ओ नारायण है नाल उदे लक्ष्मी है भाव गुरु नानक नाल जेदा संबंध जुड़िया है कोई आम औरत थोड़ा होगी याद शक्ति दा रूप माता सुलखनी है। एक कबीरार संतोख सिंह ने महिमा गाई आपदे बापू दी साड़ी ते जबान नूं ही लकवा हो जांदा वड्याई करन लग्या गुरु नानक दी उल्टी निंदा करी जाणगे अखे जी आम इंसान सी साडे वर्गा आ तुहाडे अवतार भगवान पैगंबर जिहदे हुक्म चाहुंदे ने आप नारायण कलाधार जग मै परवरयो ओ खुदा गुरु नानक है कोई मामूली गुरु ना जाने स्कूलां वाला सतगुर दाता मुक्त कराए गुरु ग्रैंड एमैंसिपेशन मुक्ति देण तुहानू इस दुनिया ते आया छप्पड़ां दे डड्डू की जानन सागर दी गहराई नूं इहनां नूं आपदे वर्गा ही लगदा नंगा नूं गुरु नानक ओ खाली भांडे भरन वाला है उहदे चरण पए पटवारी दे घर नाल लिया के बिठाया गया शक्ति दी मूर्त सुंदर स्वरूप बीबी सुलखनी नूं ते पंडित हरदयाल व्याह दी रीत निभाउण लगा कहिंदे ने बेदी तैयार होई अग बाली गई वेद मंत्र पढ़न लगा ते गुरु नानक साहिबां दे पंडित जी मैं वेदां नूं इष्ट नहीं मानदा हुण इत्थे खंडन नहीं कीता इत्थे नवें धर्म चलाउण दी गल कीती है तो कोई इह ना आखे वी गुरु नानक साहिब ने किसे धर्म नूं खंडन कीता है ना पखंड दा खंडन हुंदा है गुरु पीर किसे दा खंडन नहीं करदे ओ ते सारे धर्म उहनां दे हुक्म च प्रगट ने इह नफरती प्रचारक नफरत फैलाउण लई दूजे धर्म नूं नीवा दिखाउंदे ने तुहाडे कोल कोई अधिकार नहीं किसे दे धार्मिक ग्रंथां नूं किसे धर्म नूं भंडण दा कल नूं जदों उह सानूं भंडदे फिर साडे हिरदे बलूंदरे जांदे आ अगले दे प्यो दा अदब करो ते आपदे दा करवाउणा सिखो इह फुलवाड़ी है खुदा दी दुनिया रंग बिरंगे हिंदू सिख मुसलमान ईसाई यहूदी फुल ने उनू पाउंदे ने सारिआं दा माली है सारे फुल पट के एक रंग दे नहीं रहिंदे औरंगजेब करने चाहुंदा सी अज खुरा खोज मिट गया उहदा इंदिरा गांधी करना चाहुंदी सी अज खुरा खोज मिट गया उहदा कल नूं जिहड़ा भी इस रस्ते ते चलेगा उहदा खुरा खोज ही मिटना है। कदे भी एक कौम दुनिया ते नहीं रहिंदी अनेकां रंग ने वाहिगुरु दे सारे सोभनीक ने आपो अपने धर्म विच पक्के रहो किसी नूं कन्वर्ट ना करो पैसे सुट के डांग दे जोर नाल प्रेम नाल प्रचार करो जिहनूं तुहाडा धर्म चंगा लगे आपे अपना लवेगा। खैर महाराज कहिंदे ना ब्राह्मण ही मेरा गुरु है ना अग्नि नूं मैं साखी मानदा है मैं तुहाडे वालियां लावां नहीं लवांगा। हुण प्रभु दा स्वरूप आए ने इहनां दी मर्यादा विच थोड़ा बजणगे बणदर दयाल आंदा जी फिर किस रीत नाल लावां लैणियां ने गुरु नानक साहिबां दे एक चौंकी पीढ़ी फटी कह लो एक दवात कलम एक कागज दा टुकड़ा ते एक सुंदर रुमाल लियाओ आ गया जी सब कुछ। गुरु नानक साहिब ने एक मंत्र लिखिया कागज ते ਫੱਟੀ ਤੇ ਚੌਂਕੀ ਤੇ ਰੁਮਾਲ ਵਿਛਾ ਕੇ ਉਹ ਕਾਗਜ਼ ਰੱਖ ਦਿੱਤਾ ਤੇ ਪੰਡਿਤ ਹਰਦਿਆਲ ਜੀ ਪੁੱਛਦੇ ਇਹ ਕਿਹੜਾ ਮੰਤਰ ਹੈ ਗੁਰੂ ਨਾਨਕ ਸਾਹਿਬਾਂ ਦੇ ਮੇਰੇ ਇਸ਼ਟ ਮੇਰੇ ਸਤਿਗੁਰੂ ਉਸ ਪਰਮੇਸ਼ਵਰ ਦਾ ਬਖਸ਼ਿਆ ਮੰਤਰ ਹੈ ਸਾਡਾ ਸਾਖੀ ਸਾਡਾ ਸਤਿਗੁਰੂ ਹੈ ਅਸੀਂ ਅੱਗ ਨੂੰ ਸਾਖੀ ਬਣਾ ਕੇ ਕੀ ਲੈਣਾ ਸਿੱਖੋ ਸੁਣ ਲਓ ਕਿਉਂ ਸਿੱਖ ਅੱਗ ਦੇ ਘੇਰੇ ਲਾਵਾਂ ਨਹੀਂ ਲੈਂਦਾ ਬਾਣੀ ਪੜਿਆ ਕਰੋ ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸਾਡੀ ਸਾਖੀ ਸਾਡੀ ਗਵਾਹੀ ਗੁਰੂ ਭਰਦਾ ਹੈ ਪਰਮੇਸ਼ਵਰ ਨੂੰ ਅਸੀਂ ਸਾਖੀ ਗਵਾਹ ਜਾਣ ਕੇ ਲਾਵਾਂ ਲੈਂਦੇ ਹਾਂ ਪਰਮੇਸ਼ਵਰ ਦਾ ਰੂਪ ਹੈ ਬਾਣੀ ਉਹਦੀ ਸਿਫਤ ਉਹਦਾ ਹੀ ਰੂਪ ਹੈ ਤੋ ਸਾਨੂੰ ਅੱਗ ਨੂੰ ਸਾਖੀ ਰੱਖਣ ਦੀ ਕੋਈ ਲੋੜ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ ਕਈ ਆਂਦੇ ਜੀ ਫਲਾਣੇ ਫਕੀਰ ਨੂੰ ਲੰਗਰ ਛਕਾਇਆ ਟਮਕਾਨੇ ਬਲੀਰ ਨੂੰ ਲੰਗਰ ਛਕਾਇਆ ਉਹ ਗੁਰੂ ਨਾਨਕ ਨੂੰ ਵੱਡਾ ਕਿਹੜਾ ਭਗਤ ਸੰਤ ਆ ਗਿਆ ਵੀ ਜਿਹਨੂੰ ਉਹਨੇ ਗੁਰੂ ਧਾਰਨਾ ਹੈ ਗੁਰੂ ਨਾਨਕ ਨੂੰ ਪੁੱਛੋ ਗੁਰੂ ਕੌਣ ਹੈ ਉਹਨਾਂ ਦਾ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਆਂਦੇ ਮੇਰਾ ਗੁਰੂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਹੈ ਉਹਦੇ ਬਿਨਾਂ ਦੂਜਾ ਨਹੀਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਉਹਦੀ ਸਿਫਤ ਦੇ ਸ਼ਬਦ ਉਹਨਾਂ ਨੂੰ ਹੀ ਮੈਂ ਗੁਰੂ ਸਮਝਦਾ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡੇ ਅਵਰ ਨਾ ਕੋਏ ਵਾਹਿਗੁਰੂ ਦੀ ਬਾਣੀ ਵਾਹਿਗੁਰੂ ਦਾ ਰੂਪ ਮੇਰੀ ਆਵਾਜ਼ ਮੇਰਾ ਹੀ ਰੂਪ ਹੈ ਨਾ ਤੋ ਬਾਣੀ ਵਾਹਿਗੁਰੂ ਦੀ ਆਵਾਜ਼ ਹੈ ਤੋ ਵਾਹਿਗੁਰੂ ਦਾ ਰੂਪ ਹੋਈ ਤਾਂ ਆਖੀਦਾ ਪੋਥੀ ਪਰਮੇਸ਼ਰ ਕਾ ਥਾਨ ਤੋ ਸਾਡਾ ਇਸ਼ਟ ਪਰਮੇਸ਼ਵਰ ਹੈ ਗੁਰੂ ਨਾਨਕ ਸਾਹਿਬ ਆਂਦੇ ਉਹਨਾਂ ਮੈਨੂੰ ਸੱਚਖੰਡ ਮਹਾਮੰਤਰ ਦਿੱਤਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰ ਪ੍ਰਸਾਦ ਔਰ ਇਹ ਮਹਾਮੰਤਰ ਮੈਂ ਲਿਖ ਦਿੱਤਾ ਹੈ ਕਾਗਜ਼ ਤੇ ਇਹ ਮਹਾਮੰਤਰ ਵਾਹਿਗੁਰੂ ਦੀ ਆਵਾਜ਼ ਹੈ ਵਾਹਿਗੁਰੂ ਦਾ ਰੂਪ ਹੈ ਇਹੀ ਮੇਰਾ ਸਾਖੀ ਹੈ ਇਹਦੇ ਘੇਰੇ ਘੇਰੇ ਮੈਂ ਲਾਵਾਂ ਲਵਾਂਗਾ ਤੋ ਏਦਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਾਵਾਂ ਲਈਆਂ ਜਿੱਥੇ ਲਾਵਾਂ ਹੋਈਆਂ ਭਾਈ ਮੂਲ ਚੰਦ ਜੀ ਦੇ ਪਟਵਾਰੀ ਦੇ ਗ੍ਰਹਿ ਵਿਖੇ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਹੈ ਤੋ ਮਹਾਰਾਜ ਨੇ ਸ਼ਬਦ ਵੀ ਪ੍ਰਗਟ ਕੀਤਾ ਗੁਰੂ ਦੁਆਰੈ ਹਮਰਾ ਵਿਆਹ ਜੇ ਹੋਆ ਜਾ ਸਹੁ ਮਿਲਿਆ ਤਾਂ ਜਾਣਿਆ ਤੋ ਇਸ ਪ੍ਰਕਾਰ ਦੇ ਨਾਲ ਬਾਣੀ ਤਿੰਨਾਂ ਲੋਕਾਂ ਦੇ ਖਸਮ ਦੀ ਪ੍ਰਫੁੱਲਤ ਹੋਈ ਅੱਜ ਜਦੋਂ ਅਸੀਂ ਵੇਖਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਆਹ ਗੁਰਪੁਰਬ ਹੁੰਦਾ ਹੈ ਨਾ ਤੋ ਬਟਾਲਾ ਸ਼ਹਿਰ ਬਹੁਤ ਸਜਾਇਆ ਜਾਂਦਾ ਹੈ ਅਲੌਕਿਕ ਨਜ਼ਾਰਾ ਹੁੰਦਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹ ਜਿਹੜਾ ਬਟਾਲੇ ਤੱਕ 40 ਕਿਲੋਮੀਟਰ ਦਾ ਰਸਤਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਪਿੰਡ ਪਿੰਡ ਸੰਗਤਾਂ ਲੰਗਰ ਲਾਉਂਦੀਆਂ ਨੇ ਜਗ੍ਹਾ ਜਗ੍ਹਾ GT ਰੋਡ ਦੇ ਉੱਤੇ ਟੈਂਟ ਲਾਏ ਹੁੰਦੇ ਨੇ ਔਰ ਉਡੀਕ ਵਿੱਚ ਹੱਥ ਜੋੜ ਕੇ ਸੰਗਤਾਂ ਖਲੋਂਦੀਆਂ ਨੇ ਕਦੋਂ ਬਰਾਤ ਰੂਪੀ ਚੌਂਕੀ ਸਾਹਿਬ ਦੀ ਲੰਘੇ ਅਸੀਂ ਸੰਗਤ ਦੇ ਦਰਸ਼ਨ ਕਰੀਏ ਸੇਵਾ ਕਰੀਏ ਜੀਵਨ ਸਫਲਾ ਹੋਵੇ ਫਿਰ ਬਰਾਤ ਬਟਾਲੇ ਪਹੁੰਚਦੀ ਹੈ ਉੱਥੇ ਅਗੰਮੀ ਗੁਰਮਤ ਸਮਾਗਮ ਮਨਾਏ ਜਾਂਦੇ ਨੇ ਤੋ ਗੁਰੂ ਨਾਨਕ ਸਾਹਿਬ ਦੇ ਵਿਆਹ ਗੁਰਪੁਰਬ ਨੂੰ ਬੜੀ ਭਾਵਨਾ ਨਾਲ ਸੰਗਤਾਂ ਮਨਾਉਂਦੀਆਂ ਨੇ ਵੇਖੋ ਭਾਵੇਂ ਪ੍ਰਕਾਸ਼ ਦਿਹਾੜਾ ਹੈ ਭਾਵੇਂ ਵਿਆਹ ਗੁਰਪੁਰਬ ਹੈ ਤੇ ਭਾਵੇਂ ਜੋਤੀ ਜੋਤ ਪੁਰਬ ਹੈ ਤੇ ਭਾਵੇਂ ਸ਼ਹੀਦੀ ਪੁਰਬ ਹੈ ਆਪਾਂ ਤੇ ਕਥਾ ਕੀਰਤਨ ਹੀ ਕਰਨਾ ਹੁੰਦਾ ਵਾਹਿਗੁਰੂ ਦੇ ਗੀਤ ਹੀ ਗਾਉਣੇ ਹੁੰਦੇ ਨੇ ਉਹਦੀ ਬਰਕਤ ਵੱਡੀ ਹੈ ਉਹਦਾ ਨਾਮ ਵੱਡਾ ਹੈ ਉਹਦੇ ਨਾਲ ਸੰਬੰਧਿਤ ਦਿਹਾੜੇ ਵੱਡੇ ਨੇ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਬਾਣੀ ਦਾ ਫੁਰਮਾਨ ਹੈ ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਦੁਨੀਆਂ ਚ ਪ੍ਰਗਟ ਹੈ ਪਾਰ ਬ੍ਰਹਮ ਦਾ ਸਰੂਪ ਗੁਰੂ ਨਾਨਕ, ਉਹਨਾਂ ਦੇ ਵਿਆਹ ਗੁਰਪੁਰਬ ਦੀ ਆਪ ਸੰਗਤ ਨੂੰ ਲੱਖ ਲੱਖ ਵਧਾਈ। ਇੱਕ ਹੋਰ ਬੇਨਤੀ ਕਰ ਦਵਾਂ, ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਮੀਰੀ ਪੀਰੀ ਵਹੀਰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਪ੍ਰਫੁੱਲਤ ਹੋ ਰਹੀ ਹੈ। 17 ਸਪਤੰਬਰ 2026 ਤੋਂ ਭਾਵ ਕੱਲ੍ਹ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਾਫਲੇ ਦੇ ਰੂਪ ਵਿੱਚ ਚੱਲੀ ਹੋਈ ਹੈ। ਜਗ੍ਹਾ ਜਗ੍ਹਾ ਸੰਗਤਾਂ ਸਵਾਗਤ ਲਈ ਖਲੋਤੀਆਂ ਨੇ। ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ। 25 ਸਪਤੰਬਰ 2026 ਨੂੰ ਅਕਾਲ ਤਖ਼ਤ ਸਾਹਿਬ ਇਸ ਵਹੀਰ ਨੇ ਪਹੁੰਚਣਾ ਹੈ ਰਸਤੇ ਦੇ ਵਿੱਚ, ਔਰ ਇੱਥੇ ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲਓ, ਖੰਡੇ ਦੀ ਪੌਲ ਛਕੋ, ਸਿੱਖੀ ਪ੍ਰਫੁੱਲਤ ਰਵੇ। ਦਾਸ ਅਲਫਾਜ਼ਾਂ ਨੂੰ ਸੰਕੋਚਦਾ ਹੈ, ਭੁੱਲ ਚੁੱਕਦੀ ਖਿਮਾ ਜੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ।
1: ਸਰਨ ਸਮਰੱਥ ਅਗਾਥ ਗੋਚਰ

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

0: सुन रहे हैं पुण्य दर्शन।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 70 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।

0: ਵੈਕੇਸ਼ਨ
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ। ਹਾਂਜੀ, 1674 ਵਿੱਚ ਕਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਦੋਸਤੋ। ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਨੇ ਇਸ ਟਾਈਮ ਗੱਲਬਾਤ ਆਪਾਂ ਆਪਣੇ ਵਾਤਾਵਰਨ ਦੇ ਬਾਰੇ ਕਰਦੇ ਹਾਂ। ਸੋ ਇਹੀ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਤੇ ਆਓ ਜੀ ਆਇਆਂ ਆਖਦੇ ਹਾਂ ਹਰਮਿੰਦਰ ਜੀ ਨੂੰ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
0: ਬਹੁਤ ਵਧੀਆ ਭਾਈ, ਠੀਕ ਠਾਕ ਸਭ, ਓਕੇ। ਤੁਸੀਂ ਸੁਣਾਓ, ਕਿਵੇਂ ਚੱਲ ਰਿਹਾ ਤੁਹਾਡੀ ਬਾਈ?
1: ਵਧੀਆ ਜੀ ਸਾਡੇ, ਹੁਣ ਗਰਮੀ ਦੀ ਰੁੱਤ ਖਤਮ ਹੋਣ ਵਾਲੀ। ਅੱਜ ਸਵੇਰੇ ਬਹੁਤ ਗਰਮੀ ਸੀ ਤੇ ਸ਼ਾਮ ਤੱਕ ਹੁੰਦੇ ਹੁੰਦੇ ਠੰਡ ਹੋ ਗਈ, ਤੇ ਤੈਨੂੰ ਆਪਣੇ ਸਵੈਟਰ ਤੇ ਨਹੀਂ, ਪਰ ਫਿਰ ਵੀ ਤੈਨੂੰ ਕੁਛ ਨਾ ਕੁਛ ਕੱਢ ਕੇ ਪਾਉਣਾ ਪਿਆ ਸ਼ਾਮ ਤੱਕ।
0: ਬਿਲਕੁਲ,
1: ਸਾਡੇ ਤੁਹਾਡੇ ਗਰਮੀ ਆ ਰਹੀ, ਸਾਡੇ ਜਾ ਰਹੀ ਹੈ।
0: ਹਾਂ, ਸੋ ਉਲਟ ਹੋ ਗਿਆ ਬਿਲਕੁਲ ਹੀ। ਸੋ ਇੱਧਰ ਵਾਤਾਵਰਨ ਸੰਬੰਧੀ ਜੇ ਗੱਲ ਕਰੀਏ ਤੇ ਪਿਛਲੇ ਪ੍ਰੋਗਰਾਮਾਂ ਤੋਂ ਲੜੀ ਆਪਾਂ ਅੱਗੇ ਤੋਰਦੇ ਹਾਂ। ਜਦ ਆਪਾਂ ਨੇਪਾਲ ਦੀ ਤ੍ਰਾਸਦੀ ਵਾਪਰੀ ਤਾਂ ਉਸ ਤੋਂ ਗੱਲਾਂ ਬਾਤਾਂ ਅੱਗੇ ਆਪਾਂ ਸ਼ੁਰੂ ਕੀਤੀਆਂ, ਕਿੱਥੇ ਕਿੱਥੇ ਕੀ ਕੀ ਉਹਦਾ ਅਸਰ ਪੈ ਰਿਹਾ, ਈਵਨ ਪੰਜਾਬ ਤੱਕ ਵੀ ਆਪਾਂ ਅਸਰ ਪਿਛਲੀ ਵਾਰ ਡਿਸਕਸ ਕੀਤਾ। ਇਸ ਵਾਰੀ ਕੀ ਕਹਿੰਦੀਆਂ ਨੇ ਅਪਡੇਟਸ, ਕਿਹੜੀ ਨਵੀਂ ਜਾਣਕਾਰੀ ਸਾਡੇ ਸਰੋਤਿਆਂ ਦੇ ਲਈ?
1: ਹਾਂਜੀ, ਇਹ ਜਦੋਂ ਨੇਪਾਲ ਦੇ ਵਿੱਚ ਗਲੇਸ਼ੀਅਰ ਫਟਿਆ ਤੇ ਝੀਲ ਟੁੱਟੀ ਤੇ ਜਿਹੜਾ ਉਹਦੇ ਨਾਲ ਹੜ ਆਇਆ, ਉਹਦੇ ਨਾਲ ਉਹਨਾਂ ਦਰਿਆਵਾਂ ਦੇ ਥੱਲੇ ਤੱਕ ਜਿਹੜੇ 17 ਡੈਮ ਸੀ ਜਿਹੜੇ ਕਿ ਨੇਪਾਲ ਨੇ ਬਣਾਏ ਸੀ, ਤੇ 17 ਦੇ 17 ਜਿਹੜੇ ਡੈਮ ਤੇ ਹਾਈਡਰੋ ਪਾਵਰ ਸਟੇਸ਼ਨ ਸੀ ਸਾਰੇ ਉਹਨੇ ਡਿਸਟਰੋਏ ਕਰਤੇ। ਤੋਂ ਸਵਾਲ ਇਹ ਉੱਠਦਾ ਹੈ ਵੀ ਜਿਹੜੇ ਸਾਡੇ ਡੈਮ ਨੇ, ਜਿਹਨਾਂ 'ਚ ਭਾਖੜਾ ਡੈਮ ਵੀ ਸਾਡਾ ਸਭ ਤੋਂ ਵੱਡਾ ਹੈ, ਤੇ ਉਧਰੋਂ ਚੀਨ ਦਾ ਹੈਗਾ 3 ਗੋਰਜਸ 3 ਖੱਡਾਂ ਵਾਲਾ ਡੈਮ ਹੈ, ਤੇ ਕੋਈ ਨਵਾਂ ਡੈਮ ਬਣਾ ਰਹੇ ਆ ਤਿੱਬਤ ਦੇ ਵਿੱਚ, ਜਿਹਨੂੰ ਪਹਿਲਾਂ ਕਿਹਾ ਜਾਂਦਾ ਸੀ ਵੀ ਸ਼ਾਇਦ ਉਹਦੀ ਬਣਾਉਣ ਕਰਕੇ ਇਹ ਗਲੇਸ਼ੀਅਰ ਟੁੱਟਿਆ ਹੋਵੇ। ਸੋ ਇਹਨਾਂ ਦਾ ਕੀ ਭਵਿੱਖ ਹੈ? ਇਹ ਜੇ ਕੱਲ ਨੂੰ ਭਾਖੜਾ ਡੈਮ ਹੈ, ਰੱਬ ਨਾ ਕਰੇ ਟੁੱਟ ਜਾਏ, ਕੀ ਹੋਏਗਾ? ਤੇ ਜਿਹੜਾ ਚੀਨ ਦਾ ਉਹ ਕਿੱਡਾ ਕੁ ਵੱਡਾ, ਤੇ ਦੁਨੀਆਂ 'ਚ ਕੀ ਚੱਲ ਰਿਹਾ? ਸੋ ਇਹ ਜਿਹੜਾ ਕਲਾਈਮੇਟ ਚੇਂਜ ਨਾਲ ਇਸ ਲਈ ਜੁੜਿਆ ਹੋਇਆ ਕਿ ਇਹ ਦਰਿਆਵਾਂ ਨਾਲ ਜੁੜਿਆ ਹੋਇਆ, ਤੇ ਦਰਿਆ ਜਿਹੜੇ ਨੇ ਸਾਡੇ ਕਲਾਈਮੇਟ ਨਾਲ ਜੁੜੇ ਹੋਏ ਨੇ, ਤੇ ਉਹਦੇ ਕਰਕੇ ਜਿਹੜੀ ਉਹਨਾਂ 'ਚ ਪਾਣੀ ਵੱਧ ਘੱਟ ਰਿਹਾ, ਹੜ੍ਹ ਜ਼ਿਆਦਾ ਆ ਰਹੇ, ਉੱਦਾਂ ਸੁੱਕ ਰਹੇ ਨੇ। ਸੋ ਇਹਨਾਂ ਦਾ ਕੀ ਭਵਿੱਖ ਹੈ? ਇਹਦੇ ਬਾਰੇ ਬੜੀ ਮਤਲਬ ਗੱਲਬਾਤ ਹੋ ਰਹੀ ਹੈ ਦੁਨੀਆਂ 'ਚ।
0: ਸੋ ਆਪਾਂ ਇਹ ਵੇਖ ਰਹੇ ਹਾਂ ਲਗਾਤਾਰ ਕਿ ਇਹਦੇ ਉੱਤੇ ਵੀ ਚਰਚਾ ਇੱਕ ਖਿੱਤੇ ਦੇ ਵਿੱਚ ਕਾਫੀ ਤੇਜ਼ ਹੋ ਰਹੀ ਹੈ ਕਿ ਇੱਕ ਸਮਾਂ ਸੀ ਜਦੋਂ ਲੋੜ ਸੀ, ਜਦੋਂ ਹੋਰ ਸਾਡੇ ਕੋਲ ਵਿਕਲਪ ਨਹੀਂ ਸੀ, ਪਰ ਹੁਣ ਸਾਨੂੰ ਬਦਲਵੇਂ ਜਿਹੜੇ ਜੋੜ ਤੋੜ ਨੇ ਉਹ ਵੇਖਣੇ ਪੈਣਗੇ। ਕਾਫੀ ਨੁਕਸਾਨ ਜਿਹੜਾ ਅਦਰਵਾਈਜ਼ ਇਹ ਹੋ ਸਕਦਾ, ਖਾਸ ਤੌਰ ਦੇ ਉੱਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਇੰਡੀਆ ਦੇ ਡੈਮ ਦੀ ਗੱਲ ਕਰੀਏ, ਤੇ ਲਗਾਤਾਰ ਆਪਾਂ ਕੋਈ ਨਾ ਕੋਈ ਇੱਦਾਂ ਦੀ ਤ੍ਰਾਸਦੀ ਆਪਾਂ ਜ਼ਰੂਰ ਵੇਖਦੇ ਹਾਂ। ਸੋ ਥੋੜ੍ਹੀ ਜਿਹੀ ਆਪਾਂ ਜੇ ਡਿਟੇਲ ਦੇ ਵਿੱਚ ਜਾਣਕਾਰੀ ਆਪਣੇ ਸਰੋਤਿਆਂ ਲਈ ਸਾਂਝੀ ਕਰਨੀ ਹੋਵੇ ਤੇ ਕੀ ਕਿੱਦਾਂ ਕਿਵੇਂ ਯੂਰਪ ਦੇ ਵਿੱਚ ਕਿਵੇਂ ਵਾਪਰਿਆ, ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ, ਬੰਦਿਸ਼ ਕਿਹੜੀ ਕਿਹੜੀਆਂ ਚੀਜ਼ਾਂ ਦੀ ਆ, ਕਿਉਂ ਨਹੀਂ ਸਟੈਪ ਲਏ ਜਾ ਰਹੇ?
1: ਬਿਲਕੁਲ ਬਿਲਕੁਲ ਜੀ, ਇਹ ਵੀ ਡੈਮ ਜਿਹੜੇ ਨੇ, ਜਦੋਂ ਇਹ ਜਦੋਂ ਭਾਖੜਾ ਡੈਮ ਬਣਿਆ ਸੀ ਤਾਂ ਨਹਿਰੂ ਨੇ ਕਿਹਾ ਸੀ ਸਾਡੇ ਨਵੇਂ ਤੀਰਥ ਅਸਥਾਨ ਨੇ, ਕਿਉਂਕਿ ਸਾਨੂੰ ਬਿਜਲੀ ਮਿਲਦੀ ਸੀ, ਉਹਨਾਂ ਸਾਡਾ ਸਾਰਾ ਬਿਜਲੀ ਨਾਲ ਚੱਲਦਾ ਸੀਗਾ ਸਾਰੇ ਦਾ ਸਾਰਾ। ਤੇ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਭਾਖੜਾ ਡੈਮ ਦੀ ਸ਼ੁਰੂ ਹੋਈ, ਇਹਦੀ ਪਲਾਨਿੰਗ ਤੇ ਬਣਨਾ ਉਹਨੂੰ ਤਾਂ 100 ਸਾਲ ਤੋਂ ਵੱਧ ਹੋ ਗਿਆ, ਤੇ ਉਹਨਾਂ ਉਸੇ ਟਾਈਮ ਦੇ ਵਿੱਚ ਜਿਹੜੀ ਸਾਇੰਸ ਬੜੀ ਅਗਾਂਹ ਲੰਘ ਗਈ ਆ। ਸੋ ਜਿਹੜੇ ਦਰਿਆ ਨੇ ਉਹ ਸੋਰੀ ਜਿਹੜੇ ਡੈਮ ਨੇ ਉਹ ਦਰਿਆਵਾਂ ਦੇ ਕੁਦਰਤੀ ਵਹਾਅ ਨੂੰ ਰੋਕਦੇ ਨੇ, ਤੇ ਉਹਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਨੇ ਜਿਹਨਾਂ ਨੂੰ ਪਹਿਲਾਂ ਅੱਖੋਂ ਪਰੋਖੇ ਕੀਤਾ ਗਿਆ, ਤੇ ਹੁਣ ਜਿਹੜੇ ਲੋਕ ਸੋਚ ਰਹੇ ਨੇ, ਵਿਗਿਆਨੀ ਸੋਚ ਰਹੇ ਨੇ, ਜਿਵੇਂ ਯੂਰਪ ਦੇ ਵਿੱਚ ਪਿਛਲੇ 30-40 ਸਾਲਾਂ 'ਚ ਉਹਨਾਂ ਨੇ 2000 ਤੋਂ ਵੱਧ ਜਿਹੜੇ ਡੈਮ ਸੀਗੇ ਉਹਨਾਂ ਨੂੰ ਖੋਲ੍ਹ ਦਿੱਤਾ, ਤੋੜ ਦਿੱਤਾ, ਉਹ ਬਿਲਕੁਲ ਕੰਮ ਨਹੀਂ ਕਰ ਰਹੇ। ਤੇ ਅਮਰੀਕਾ ਦੇ ਵਿੱਚ ਤਕਰੀਬਨ 100 ਤੋਂ ਵੱਧ ਡੈਮ ਜਿਹੜੇ ਨੇ ਉਹ ਤੋੜੇ ਜਾ ਚੁੱਕੇ ਆ, ਖੋਲ੍ਹੇ ਜਾ ਚੁੱਕੇ ਆ, ਕਿਉਂਕਿ ਉਹਦਾ ਨੁਕਸਾਨ, ਲੌਂਗ ਟਰਮ ਨੁਕਸਾਨ ਜ਼ਿਆਦਾ ਹੁੰਦਾ ਉਹਦੀ ਬਿਜਲੀ ਦੇ ਨਾਲ, ਤੇ ਨਾਲੇ ਬਿਜਲੀ ਬਣਾਉਣ ਲਈ ਹੁਣ ਨਵੇਂ ਜਿਹੜੇ ਸਾਡੇ ਕੋਲ ਵਸੀਲੇ ਆ, ਜਿਹਨਾਂ 'ਚ ਸਭ ਤੋਂ ਵੱਡਾ ਬਾਈ ਫਾਰ ਤੇ ਸਭ ਤੋਂ ਸਸਤਾ ਜਿਹੜਾ ਉਹ ਸੋਲਰ ਪਾਵਰ ਹੈ, ਫਿਰ ਦੂਜੇ ਨੰਬਰ 'ਤੇ ਵਿੰਡ ਹੈ, ਤੀਜੇ ਨੰਬਰ 'ਤੇ ਉਹ ਨਿਊਕਲੀਅਰ ਅਤੇ ਜਾਂ ਜੀਓ ਥਰਮਲ ਹੈ। ਸੋ ਇਸ ਲਈ ਜਿਹੜੇ ਡੈਮ ਨੇ, ਜਿਵੇਂ ਤੁਸੀਂ ਵੀ ਪੜ੍ਹਿਆ ਹੋਣਾ ਵੀ ਪਿੱਛੇ ਜੇ ਫਾਹ ਉੱਡਗੀ ਸੀ ਵੀ ਜਿਹੜਾ ਭਾਖੜਾ ਡੈਮ ਹੈ ਉਹ 1.5 ਇੰਚ ਜਿਹੜਾ ਸੀ ਉਹ ਨਾ ਟਿਲਟ ਹੋ ਗਿਆ, ਜਿਹੜੀ ਕਿ ਝੂਠੀ ਹੈ ਅਫਵਾਹ। ਤੇ ਜਿਹੜੇ ਡੈਮ ਨੇ ਕੌਂਕਰੀਟ ਦੇ ਬਣੇ ਹੈ, ਤੇ ਜਦੋਂ ਗਰਮੀ ਪੈਂਦੀ ਹੈ ਜਿਹੜੀ ਕੌਂਕਰੀਟ ਹੈ ਉਹ ਐਕਸਪੈਂਡ ਕਰਦੀ ਆ, ਫੈਲਦੀ ਆ, ਜਦੋਂ ਠੰਡ ਹੁੰਦੀ ਆ ਉਹ ਸੁੰਗੜ ਜਾਂਦੀ, ਸੋ ਉਹ ਬਣਾਇਆ ਜਾਂਦਾ ਉਹਨਾਂ ਨੂੰ ਓਨੀ ਉਹਨਾਂ ਦੀ ਕਪੈਸਿਟੀ ਹੁੰਦੀ ਆ। ਪਰ ਇਹਦੇ ਬਾਵਜੂਦ ਵੀ ਜੇ 17 ਡੈਮ ਇੱਕ ਜਿਹੜਾ ਭੁਚਾਲ ਹੜ੍ਹ ਆਉਣ ਦੇ ਨਾਲ ਟੁੱਟ ਗਏ ਤੇ ਕੀ ਫਲ ਉੱਠਦਾ ਵੀ ਭਾਖੜਾ ਡੈਮ ਟੁੱਟ ਸਕਦਾ। ਤੇ ਜਾਂ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਡੈਮ ਹੈ ਉਹਨੂੰ ਕਹਿੰਦੇ ਥ੍ਰੀ ਗੋਰਜਸ ਡੈਮ, ਤਿੰਨ ਖੱਡਾਂ ਵਾਲਾ ਡੈਮ, ਜਿੰਗਸੀ ਰਿਵਰ ਤੇ ਬਣਾਇਆ ਚਾਈਨਾ ਨੇ। ਤੇ ਬਾਈ ਜੀ ਉਹ ਦੁਨੀਆਂ ਦਾ ਸਭ ਤੋਂ ਵੱਡਾ, ਤੇ ਉਹਦੀ ਲੰਬਾਈ ਜਿਹੜਾ ਡੈਮ ਹੈ ਉਹਦੀ ਆਲਮੋਸਟ ਲੰਬਾਈ ਜਿਹੜੀ ਆ ਉਹ 2300 ਮੀਟਰ ਹੈ। ਤੇ ਤੁਸੀਂ ਇਹ ਕਹਿ ਲਓ ਵੀ ਉਹ 20 ਫੁੱਟਬਾਲ ਦੀਆਂ ਗਰਾਊਂਡਾਂ ਦੇ ਬਰਾਬਰ ਲੰਬਾ, ਜਿੰਨੀਆਂ ਉਹ ਲੰਬੀਆਂ ਹੁੰਦੇ ਨੇ, ਜੋ ਉਹਦੇ ਤੇ 20 ਫੁੱਟਬਾਲ ਦੀਆਂ ਗਰਾਊਂਡਾਂ ਬਣ ਸਕਦੀਆਂ। ਤੇ ਜਿਹੜਾ ਚੌੜਾ ਆ ਉਹ ਉੱਚਾ ਜਿਹੜਾ ਆ ਉਹ ਉੱਚਾ ਤਕਰੀਬਨ 2 ਫੁੱਟਬਾਲ ਦੀਆਂ ਗਰਾਊਂਡਾਂ ਜਿੰਨਾ, 190 ਮੀਟਰ ਦੇ ਉਹ ਉੱਚਾ। ਤੇ ਜਿਹੜਾ ਉਹ ਥੱਲਿਓ ਚੌੜਾ ਆ ਉਹ 115 ਫੁੱਟ ਚੌੜਾ, ਮਤਲਬ ਜਿਹੜੀ ਉਹਦੀ ਦੀਵਾਰ ਹੈ ਥੱਲਿਓ ਮੋਟੀ ਹੁੰਦੀ ਹੈ। ਤੇ ਉਹਦੇ ਪਿੱਛੇ ਦੀ ਝੀਲ ਹੈ ਉਹ 600 ਕਿਲੋਮੀਟਰ ਲੰਬੀ ਆ, 600, ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਤੇ ਜਦੋਂ ਉਹਨੂੰ ਪੂਰਾ ਪਾਣੀ ਨਾਲ ਭਰ ਦਿੰਦੇ ਆ, ਹੁਣ ਭਰਿਆ ਹੋਇਆ, ਤੇ ਉਹਦੇ ਨਾਲ ਇੱਕ ਥਾਂ ਤੇ ਪਾਣੀ ਇੰਨਾ ਇਕੱਠਾ ਹੋ ਗਿਆ ਵੀ ਜਿਹੜੀ ਧਰਤੀ ਹੈ, ਧਰਤੀ ਦਾ ਤਾਂ ਇੱਕ ਬੈਲੈਂਸ ਬਣਿਆ ਹੋਇਆ ਨਾ, ਇੰਨੀਆਂ ਸਦੀਆਂ ਤੋਂ ਕੀ ਸਾਡੇ ਲੱਖਾਂ ਸਾਲਾਂ ਤੋਂ ਚੱਲ ਰਿਹਾ। ਤੇ ਜਦੋਂ ਪਾਣੀ ਇਕੱਠਾ ਕਰਤਾ ਇੱਕ ਥਾਂ ਤੇ ਇੰਨਾ, ਤੇ ਧਰਤੀ ਦੀ ਆਪਣੀ ਧੁਰੀ ਦੁਆਲੇ ਘੁੰਮਣ ਦੀ ਸਪੀਡ ਜਿਹੜੀ ਸੀ ਉਹ ਹੌਲੀ ਹੋ ਗਈ।
0: ਅੱਛਾ, ਇੰਨਾ ਵੀ ਫਰਕ ਪੈਂਦਾ
1: ਧਰਤੀ ਦੀ, ਇੰਨਾ ਜ਼ਿਆਦਾ ਪਾਣੀ ਦਾ ਭਾਰ ਉਸ ਡੈਮ ਦਾ, ਏਡਾ ਵੱਡਾ ਡੈਮ ਹੈ ਵੀ ਧਰਤੀ ਜਿਹੜੀ ਆਪਣੀ ਧੁਰੇ ਦੇ ਦੁਆਲੇ ਘੁੰਮਦੀ ਹੈ 24 ਘੰਟਿਆਂ ਦੇ ਵਿੱਚ ਇੱਕ ਚੱਕਰ ਲਾਉਂਦੀ ਹੈ, ਉਹ ਸਲੋ ਹੋ ਗਈ। ਜਾਂ ਤੁਸੀਂ ਕਹਿ ਲਓ ਸਾਡਾ ਦਿਨ ਲੰਬਾ ਹੋ ਗਿਆ, ਬਹੁਤ ਛੋਟਾ ਹੈ, ਸਾਨੂੰ ਨਹੀਂ ਮਹਿਸੂਸ ਹੁੰਦਾ, 0.03 ਮਾਈਕਰੋ ਸੈਕਿੰਡ ਦੇ ਬਰਾਬਰ। ਪਰ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਅਸੀਂ ਇੱਕ ਬੰਦਾ ਧਰਤੀ ਨੂੰ ਘੁੰਮਣ ਦੀ ਸਪੀਡ ਨੂੰ ਵਧਾ ਜਾਂ ਘਟਾ ਸਕਦਾ। ਤੇ ਉਹਦੇ ਨਾਲ ਸਾਡੇ ਮੈਗਨੈਟਿਕ ਫੀਲਡ ਜੁੜੇ ਹੋਏ ਨੇ, ਉਹਦੇ ਨਾਲ ਸਾਡੀਆਂ ਰੁੱਤਾਂ ਜੁੜੀਆਂ ਹੋਈਆਂ ਨੇ, ਸਾਨੂੰ ਤਾਂ ਕੁਝ ਪਤਾ ਹੀ ਨਹੀਂ ਆ, ਪੰਛੀ ਮਾਈਗ੍ਰੇਟ ਉਹਦੇ ਨਾਲ ਕਰਦੇ ਨੇ, ਸਾਡੇ ਜਹਾਜ਼ ਮੈਗਨੈਟਿਕ ਫੀਲਡ ਨਾਲ ਚੱਲਦੇ ਨੇ, ਸੋ ਇਹਦਾ ਕੀ ਉਹਦੀ ਹੋਇਆ। ਸੋ ਇਹ ਸਵਾਲ ਪੈਦਾ ਹੁੰਦਾ ਵੀ ਕੀ ਡੈਮ ਜਿਹੜੇ ਨੇ ਇਹ ਹੋਣੇ ਚਾਹੀਦੇ ਨੇ ਕਿ ਨਹੀਂ। ਸੋ ਜਿਹੜਾ ਨਵਾਂ ਸਵਾਲ ਇਹ ਹੈ, ਤੇ ਜਿਵੇਂ ਤੂਫਾਨ ਆਇਆ, ਜਿਵੇਂ ਆਪਾਂ ਪਿਛਲੇ ਪ੍ਰੋਗਰਾਮ ਚ ਗੱਲ ਕੀਤੀ, ਜਿਹੜਾ ਸਾਡਾ ਸਤਲੁਜ ਹੈ ਤੇ ਜਾਂ ਬਿਆਸ ਹੈ ਉਹਨਾਂ ਦੇ ਉੱਪਰ ਵੀ ਗਲੇਸ਼ੀਅਰ ਨੇ। ਸਤਲੁਜ ਨੂੰ ਜਿਹੜਾ ਸਤਲੁਜ ਦੇ ਉੱਪਰ ਜਿਹੜਾ ਕੈਚਮੈਂਟ ਏਰੀਆ ਕਹਿੰਦੇ, ਜਿੱਥੋਂ ਸਤਲੁਜ ਦਾ ਪਾਣੀ ਆਉਂਦਾ ਛੋਟੇ ਛੋਟੇ ਦਰਿਆਵਾਂ ਚੋਂ ਇਕੱਠੇ ਹੋ ਕੇ, ਉਹਦੇ ਚ ਕੋਈ ਤਕਰੀਬਨ 2100 ਦੇ ਕਰੀਬ ਗਲੇਸ਼ੀਅਰ ਨੇ, ਕੋਈ ਵੱਡੇ ਨੇ ਕੋਈ ਛੋਟੇ ਨੇ। ਤੇਵੇਂ ਬਿਆਸ ਦੇ ਜਿੱਥੋਂ ਆਉਂਦਾ ਪਾਣੀ ਉਹ ਤਕਰੀਬਨ 400-500 ਦੇ ਕਰੀਬ ਗਲੇਸ਼ੀਅਰ ਨੇ, ਕਈ ਉਹ ਚੋਂ ਖਤਮ ਹੋ ਗਏ, ਕਈ ਖਤਮ ਹੋ ਰਹੇ ਆ। ਸੋ ਜੇ ਉਹ ਜਿਹਾ ਗਲੇਸ਼ੀਅਰ ਆਇਆ ਉਧਰ, ਡਿੱਲ ਪਹਾੜ ਡਿੱਗਿਆ, ਗਲੇਸ਼ੀਅਰ ਡਿੱਗਿਆ, ਤੇ ਹੁਣ ਤੁਸੀਂ ਸੋਚ ਕੇ ਦੇਖੋ ਵੀ ਜੇ ਇਹੋ ਜਿਹਾ ਗਲੇਸ਼ੀਅਰ ਸਤਲੁਜ ਦੇ ਪਿੱਛੇ ਫਟ ਜਾਵੇ, ਫਿਰ ਸਤਲੁਜ ਤੋਂ ਪਹਿਲਾਂ ਪਾਣੀ ਨਾਲ ਭਰਿਆ ਪਿਆ, ਉਹਦੇ ਤੋਂ ਪਹਿਲਾਂ ਇੰਨਾ ਪ੍ਰੈਸ਼ਰ ਹੈ, ਤੇ ਜੇ ਜਿੰਨੀ ਸਪੀਡ ਨਾਲ ਜਿਹੜਾ ਪਾਣੀ ਉਹ ਆਇਆ ਸੀ ਜਦੋਂ ਸ਼ੁਰੂ ਹੋਇਆ ਉਹ ਪਾਣੀ ਨੇਪਾਲ ਦੇ ਗਲੇਸ਼ੀਅਰ ਦਾ, ਉਹਦੀ ਸਪੀਡ 300 ਕਿਲੋਮੀਟਰ ਸੀ ਸ਼ੁਰੂ ਹੋਣ ਵੇਲੇ ਘੰਟੇ ਦੀ।
0: ਓਕੇ,
1: 300, ਤੁਸੀਂ ਇਮੈਜਿਨ ਕਰ ਲਓ। ਮੁੜ ਕੇ ਉਹ 180 ਕਿਲੋਮੀਟਰ ਤੱਕ ਹੋਇਆ ਥੱਲੇ, ਜਦੋਂ ਥੱਲੇ ਤੱਕ ਆ ਗਏ, ਇੰਡ ਤੇ ਆ ਗਏ, ਇੰਨਾ ਸੀ ਉਹਦਾ। ਸੋ ਬਿਲਕੁਲ ਟੁੱਟ ਸਕਦਾ, ਕੋਈ ਵੀ ਡੈਮ ਟੁੱਟ ਸਕਦਾ, ਇਕੱਲਾ ਭਾਖੜਾ ਨਹੀਂ, ਕੋਈ ਵੀ ਡੈਮ ਟੁੱਟ ਸਕਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਵੀ ਜਿਹੜੀ ਜਲਵਾਯੂ ਤਬਦੀਲੀ ਹੈ, ਜਿਹੜੇ ਸਾਡੇ ਪਹਾੜ ਨੇ ਉਹ ਇੱਕ ਖਾਸ ਵਾਤਾਵਰਣ ਦੇ ਵਿੱਚ ਟਿਕੇ ਹੋਏ ਨੇ ਲੱਖਾਂ ਸਾਲਾਂ ਤੋਂ, ਤੇ ਅਸੀਂ ਉਹ ਜਿਹੜਾ ਉਹਦਾ ਵਾਤਾਵਰਣ ਹੈ ਉਹ ਬਦਲਤਾ, ਉਹ ਜਿਹੜੀਆਂ ਉਹ ਚਟਾਨਾਂ ਨੇ ਉਹਨਾਂ ਨੇ ਵੱਧ ਰਹੀ ਗਰਮੀ ਦੇ ਨਾਲ ਤੇ ਵੱਧ ਰਹੀ ਜਿਹੜੀ ਕਾਰਬਨ ਡਾਈਆਕਸਾਈਡ ਪੋਲੂਸ਼ਨ ਹੈ ਜਿਹੜੀ ਉੱਥੇ ਜੰਮਦੀ ਆ, ਉਹਨਾਂ ਨੇ ਉਹਨੂੰ ਕਿੱਦਾਂ ਰਿਐਕਟ ਕਰਨਾ ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ, ਕਿਉਂਕਿ ਇਹ ਗੱਲਾਂ ਵਾਪਰੀਆਂ ਨਹੀਂ ਆ। ਸੋ ਕੋਈ ਵੀ ਡੈਮ ਟੁੱਟ ਸਕਦਾ, ਕਦੇ ਵੀ ਟੁੱਟ ਸਕਦਾ, ਪਰ ਕਦੋਂ ਟੁੱਟਣਾ, ਜਿਵੇਂ ਸਾਨੂੰ ਨੇਪਾਲ ਵਾਲਾ ਨਹੀਂ ਸੀ ਪਤਾ, ਇਵੇਂ ਸਾਨੂੰ ਇਹ ਨਹੀਂ ਪਤਾ। ਸੋ ਪਰ ਜਦੋਂ ਕੋਈ ਹਾਦਸਾ ਵਾਪਰਨ ਦੇ ਨਾਲ ਨੁਕਸਾਨ ਇੰਨਾ ਵੱਡਾ ਹੋਵੇ, ਜਦੋਂ ਭਾਖੜਾ ਡੈਮ ਦੀ ਗੱਲ ਕਰਦੇ ਹੋ, ਉਹਨਾਂ ਤੋਂ ਪੰਜਾਬ ਸਾਫ਼ ਹੋ ਜਾਏਗਾ ਨਾ ਸਾਰਾ, ਜੇ ਪੌਂਗ ਡੈਮ ਵੀ ਨਾਲ ਆ ਗਿਆ, ਤਲਵਾੜੇ ਡੈਮ ਆ ਗਿਆ, ਫਿਰ ਤਾਂ ਕੁਛ ਨਹੀਂ ਬਚੇਗਾ। ਸੋ ਜੇ ਉਹਦਾ ਭਾਵੇਂ ਉਹਦੀ ਪੋਸੀਬਿਲਿਟੀ ਜਿਹੜੀ ਹੈ ਉਹਦੇ ਹੋਣ ਦੇ ਆਸਾਰ ਜਿਹੜੇ ਨੇ ਬਹੁਤ ਨਾ ਮਾਤਰ ਵੀ ਹੋਣ, ਪਰ ਕਿਉਂਕਿ ਉਹਦਾ ਨੁਕਸਾਨ ਇੰਨਾ ਵੱਡਾ ਵੀ ਤੁਸੀਂ ਉਹ ਇੰਨੇ ਛੋਟੇ ਜਿਹੜੇ ਉਹਦੀ ਪਰਸੈਂਟੇਜ ਹੈ ਉਹਨਾਂ ਵੀ ਖਤਰਾ ਮੁੱਲ ਨਹੀਂ ਲੈ ਸਕਦੇ। ਇਹ ਇਵੇਂ ਹੀ ਹੈ ਜਿਵੇਂ ਕੋਈ ਬੰਦਾ ਕਿਸੇ ਨੂੰ ਕਵੇ ਵੀ ਆਹ ਤੂੰ ਦਵਾਈ ਖਾ ਲਾ, ਪਰ ਹੈ ਨਾ ਇਹਦਾ 0.00% ਚਾਂਸ ਹੈ ਵੀ ਇਹ ਤੇਰੇ ਸਰੀਰ ਚ ਜਾ ਕੇ ਵਹਿਰ ਬਣ ਦਿਓ ਤੇ ਤੈਨੂੰ ਮਾਰ ਦਿਓ, ਆਪਾਂ ਨਹੀਂ ਖਾਵਾਂਗੇ ਨਾ ਉਹ
0: ਸਹੀ
1: ਅਸੀਂ ਕੰਮ। ਹਾਂ ਸੋ ਇਹੀ ਉਹ ਆ ਭਾਵੇਂ, ਕਿਉਂਕਿ ਇੱਥੇ ਉਹਦਾ ਸਾਈਡ ਇਫੈਕਟ ਮੌਤ ਹੈ। ਜੇ ਬੰਦਾ ਕਵੇ ਤੇਰਾ ਭਾਰ ਵੱਧ ਜਾਊਗਾ ਜਾਂ ਤੈਨੂੰ ਥੋੜ੍ਹੀ ਬਹੁਤੀ ਸਿਰ ਦੁਖਣ ਲੱਗ ਜਾਊਗਾ ਤਾਂ ਅਸੀਂ ਖਾ ਲਾਂਗੇ, ਪਰ ਜੇ ਉਹਦਾ ਜਿਹੜਾ ਸਾਈਡ ਇਫੈਕਟ ਹੈ ਮੌਤ ਹੈ ਤਾਂ ਫਿਰ ਉਹ ਨਸੀਬ ਨਹੀਂ ਖਾਵਾਂਗੇ। ਸੋ ਇਹਦਾ ਮਤਲਬ ਵੀ ਉਹ ਕਿੰਨੇ ਉਹਦਾ ਰਿਸਕ ਕਿੰਨਾ ਘੱਟ ਹੈ, ਇਹ ਨਹੀਂ ਇਕੱਲਾ ਦੇਖਣ ਦੀ ਲੋੜ, ਉਹ ਰਿਸਕ ਹੈ ਕੀ ਆ ਇਹ ਦੇਖਣ ਦੀ ਲੋੜ ਹੈ। ਸੋ ਇਹ ਜਿਹੜੇ ਡੈਮ ਨੇ ਇਹ ਇਹਨਾਂ ਦਾ ਵੇਲਾ ਲੰਘ ਚੁੱਕਾ ਹੈ। ਇਹ ਜਿਹੜੀ 1800 ਦੀ ਸਦੀ ਸੋਚ ਸੀ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ ਇੰਗਲੈਂਡ ਦੇ ਵਿੱਚ, ਜਦੋਂ ਸਟੀਮ ਇੰਜਨ ਬਣੇ ਤੇ ਉਹ ਤੋਂ ਬਾਅਦ ਬਣੇ, ਇਹ ਉਦੋਂ ਦੀ ਦੇਣ ਹੈ। ਤੇ ਜਿੱਥੇ ਅਸੀਂ ਹੁਣ ਕੋਲੇ ਤੋਂ ਤੇਲ ਤੋਂ ਦੂਰ ਜਾ ਰਹੇ ਹਾਂ, ਉਵੇਂ ਹੀ ਸਾਨੂੰ ਜਿਹੜੇ ਇਹ ਡੈਮ ਨੇ ਇਹ ਜਾਂ ਕੁਦਰਤ ਨੇ ਤੋੜ ਦੇਣੇ ਆ ਤੇ ਜਾਂ ਅਸੀਂ ਆਪਣੇ ਆਪ ਪਹਿਲਾਂ ਹੀ ਖੋਲ ਦੇਈ।
0: ਸੋ ਇਹ ਜਦੋਂ ਪਿੱਛੇ ਜੇ ਆਪਾਂ ਵੇਖਿਆ ਕਿ ਪੰਜਾਬ ਦੇ ਵਿੱਚ ਹੜ੍ਹ ਆਇਆ, ਇੰਨਾ ਜ਼ਿਆਦਾ ਨੁਕਸਾਨ ਹੋਇਆ, ਉਸ ਤੋਂ ਬਾਅਦ ਵੀ ਇਹ ਚਰਚੇ ਛਿੜੇ ਹੀ, ਪਰ ਉਹ ਚਰਚੇ ਜਿਹੜੇ ਕਿਸੇ ਵੱਡੇ ਪੱਧਰ ਤੱਕ ਨਹੀਂ ਪਹੁੰਚ ਸਕੇ, ਜਿਹਦੇ ਵਿੱਚ ਇਹ ਵਾਰ ਵਾਰ ਚਰਚਾ ਜਿਹੜੀ ਆ ਕੁਛ ਲੋਕ ਕਰਦੇ ਰਹੇ ਕਿ ਉਹਦੇ ਵਿੱਚ ਜਿਹੜਾ ਗਾਰਾ ਇੰਨਾ ਕੁ ਜ਼ਿਆਦਾ ਜੰਮਿਆ ਵਾ, ਸਮੱਸਿਆ ਇੰਨੀ ਕੁ ਜ਼ਿਆਦਾ ਵੱਡੀ ਆ, ਹੁਣ ਉਹਦੇ 'ਚ ਸਿਰਫ ਪਾਣੀ ਨਹੀਂ ਰਿਹਾ, ਇੰਨਾ ਸਮਾਂ ਪਾ ਕੇ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਨਜ਼ਰਅੰਦਾਜ਼ ਕੀਤੀਆਂ ਜਾ ਰਹੀਆਂ ਨੇ, ਉਹ ਸਭ ਤੋਂ ਵੱਡੀ ਆ ਸਿਲਟ, ਹੈ ਨਾ। ਸੋ ਜਿਹੜੀ ਇਸ ਹੜ੍ਹ ਦਾ ਜ਼ਿਆਦਾ ਕਾਰਨ ਬਣੀ ਆ, ਸੋ ਇਹ ਵੀ ਸਮੱਸਿਆ ਉਸ ਸਮੇਂ ਡਿਸਕਸ ਹੋਈ ਵੀ ਇਹਦੀ ਸਫਾਈ ਤਾਂ ਕੀਤੀ ਨਹੀਂ ਜਾ ਰਹੀ।
1: ਬਿਲਕੁਲ, ਕਿਉਂਕਿ ਸਾਡੇ ਕਰਪਸ਼ਨ ਇੰਨੀ ਹੈ। ਹੁਣ ਦਰਿਆ ਆ, ਦਰਿਆ ਨੇ ਬੋਲ ਕੇ ਥੋੜਾ ਦੱਸਣਾ ਕਿ ਮੇਰੇ ਵਿੱਚੋਂ ਸਫਾਈ ਨਹੀਂ ਹੋਈ। ਉਹ ਤਾਂ ਜਿੰਨੇ ਪੰਜਾਬ ਚੋਂ ਸਾਡੇ ਦਰਿਆਵਾਂ ਦੇ ਉੱਤੇ ਰੇਲਵੇ ਦੇ ਬ੍ਰਿਜ ਨੇ, ਉਹਨਾਂ ਰੇਲਵੇ ਦੇ ਥੱਲੇ ਜਿੰਨੀ ਸਿਲਟ ਜਮ੍ਹਾਂ ਹੁੰਦੀ ਆ ਉਹਨੂੰ ਸਾਫ਼ ਕਰਨ ਦਾ ਬਜਟ ਹੈ ਅਤੇ ਉਹ ਬਜਟ ਖਰਚਿਆ ਜਾਂਦਾ। ਅਤੇ ਪਰ ਜਦੋਂ ਵੀ ਪੰਜਾਬ 'ਚ ਹੜ੍ਹ ਆਉਂਦੇ ਆ, ਜਿਹੜੇ ਲੋਹੀਆਂ ਦੇ ਲਾਗੇ ਬ੍ਰਿਜ ਨੇ ਸਤਲੁਜ ਦੇ ਉੱਤੇ, ਕਿਉਂਕਿ ਸਤਲੁਜ ਦੇ ਹੜ੍ਹ ਸਭ ਤੋਂ ਵੱਡੇ ਹੁੰਦੇ, ਸਤਲੁਜ ਵੱਡਾ ਦਰਿਆ ਆ, ਅਤੇ ਉਹ 50% ਤੋਂ ਵੱਧ ਜਿਹੜੇ ਆ ਉਹ ਰੇਤਾਂ ਨਾਲ ਭਰੇ ਹੁੰਦੇ ਆ, ਦਰਿਆ ਦੇ ਪਾਣੀ ਲਈ ਲੰਘਣ ਲਈ ਥਾਂ ਹੀ ਨਹੀਂ ਹੈ, ਤਾਂ ਉਹਨੇ ਫਿਰ ਹੜ੍ਹ ਹੀ ਲਿਆਉਣਾ। ਸੋ ਇਹ ਸਾਡੀ ਜਿਹੜੀ ਕਰਪਸ਼ਨ ਆ, ਇਹਦਾ ਸਾਡਾ ਇੱਕ ਬੜਾ ਵੱਡਾ ਵਿਸ਼ਾ ਵੀ ਅਸੀਂ ਇਸ ਹੱਦ ਤੱਕ ਕਰਪਟ ਕਿੱਦਾਂ ਹੋ ਗਏ ਕਿ ਸਾਡੀਆਂ ਆਪਣੀ ਜਾਨ ਨੂੰ, ਇੱਕ ਬੰਦੇ ਦੀ ਨਹੀਂ ਪੂਰੇ ਸਮੁੱਚੇ ਸੂਬੇ ਦੀ ਜਾਨ ਨੂੰ ਖਤਰਾ ਹੈ। ਤੁਸੀਂ ਵੇਖੋ ਬਈ ਜਿਹੜਾ ਬਾਲਾ ਜੀ ਦਾ ਟੈਂਪਲ ਹੈ, ਉੱਥੇ ਕਿੰਨੇ ਸਾਲ ਕੋਈ ਇੱਕ ਵਪਾਰੀ ਕੈਮੀਕਲ ਨੂੰ ਘਿਓ ਕਹਿ ਕੇ ਵੇਚਦਾ ਰਿਹਾ। ਹੁਣ ਉਹ ਸਮਾਜ ਕਿੰਨਾ ਗਰਕਿਆ ਸਮਾਜ ਹੋਊ, ਜਿੱਥੇ ਤੁਹਾਡੇ ਸਭ ਤੋਂ ਵੱਧ ਪਵਿੱਤਰ ਥਾਂ ਤੇ ਜਿੱਥੇ ਲੋਕ ਪ੍ਰਸਾਦ ਲੈਣ ਜਾਂਦੇ ਆ ਤੇ ਤੁਹਾਨੂੰ ਉੱਥੇ ਵਹਿਰ ਦਿੱਤੀ ਜਾਂਦੀ ਰਹੀ। ਹੁਣ ਅੱਜ ਦੀ ਵੀ ਖ਼ਬਰ ਹੈ ਵੀ ਕਈ 5 ਸਾਲ ਤੱਕ ਇੱਕ ਪ੍ਰਾਈਵੇਟ ਫਾਰਮੇਸੀ ਕੈਂਸਰ ਦੀ ਦਵਾਈ ਕਹਿ ਕੇ ਲੋਕਾਂ ਨੂੰ ਜਾਲੀ ਦਿੰਦੀ ਰਹੀ, ਕਿੰਨੇ ਲੋਕ ਮਰ ਗਏ ਉਹ ਦਵਾਈ ਖਾ ਕੇ। ਸੋ ਇਹ ਇੱਕ ਵੱਖਰਾ ਵਿਸ਼ਾ ਵੀ ਇਹ ਭਾਰਤ ਜਿਹੜਾ ਹਿੰਦੁਸਤਾਨ ਹੈ ਤੇ ਪੰਜਾਬ ਉਹਦਾ ਹਿੱਸਾ, ਕਿ ਸਾਡਾ ਜਿਹੜਾ ਸਾਡਾ ਇੰਨਾ ਪਤਨ ਕਿਵੇਂ ਹੋ ਗਿਆ, ਅਸੀਂ ਇੰਨੇ ਕਿਵੇਂ ਗਰਕ ਗਏ ਕਿ ਅਸੀਂ, ਤੁਸੀਂ ਇਮੈਜਿਨ ਕਰੋ ਕੱਲ ਨੂੰ ਖ਼ਬਰ ਛਪੇ, ਹਾਲਾਂਕਿ ਮੈਨੂੰ ਪੱਕੀ ਆਸ ਨਹੀਂ ਹੋਊਗੀ ਕਦੇ ਵੀ, ਇਹ ਵੀ ਹਰਿਮੰਦਰ ਸਾਹਿਬ ਦੇ ਪ੍ਰਸਾਦ 'ਚ ਜਿਹੜਾ ਘਿਓ ਪਾਉਂਦੇ ਆ ਉਹ ਘਿਓ ਨਹੀਂ ਸੀ, ਉਹ ਤਾਂ ਕੋਈ ਕੈਮੀਕਲ ਸੀ। ਤੁਹਾਨੂੰ ਇੱਕ ਝਟਕਾ ਲੱਗੇਗਾ ਨਾ, ਉਹ ਮਾਈ ਗੋਡ ਵੀ ਚਲੋ ਰੈਸਟੋਰੈਂਟ ਵਾਲਾ ਕਰ ਗਿਆ, ਕੋਈ ਹੋਟਲ ਵਾਲਾ ਕਰ ਗਿਆ, ਵਪਾਰੀ ਕਰ ਗਿਆ, ਵੀ ਸਾਡਾ ਸਭ ਤੋਂ ਵੱਡਾ ਪਵਿੱਤਰ ਤਾਂ ਇਹ ਉੱਥੇ ਹੋਇਆ। ਤੇ ਜੇ ਸਾਡੇ ਡੈਮ ਜਿਹੜੇ ਫਿਲਟਰ ਉਹਨਾਂ ਚੋਂ ਕੱਢਣ ਦੇ ਬਜਟ ਨੇ, ਉਹ ਤਾਂ ਬਸ ਖਾਈ ਪੀ ਜਾਂਦੇ ਨੇ, ਤੇ ਕਿਹੜਾ ਥੱਲੇ ਜਾ ਕੇ ਦੇਖੇਗਾ ਕਿੰਨੀ ਫਿਲਟਰ ਕੱਢੀ ਇਹਨਾਂ ਨੇ। ਕੋਈ ਵੀ ਦੁਨੀਆਂ ਦੀ ਜਿਹੜਾ ਸਮਾਜ ਹੈ ਉਹ ਪੁਲਿਸ ਦੇ ਡੰਡੇ ਨਾਲ ਇਮਾਨਦਾਰ ਨਹੀਂ ਹੁੰਦਾ। ਇੰਨੀ ਜ਼ਿਆਦਾ ਪੁਲਿਸ ਜਾਂ ਕੋਰਟ ਕਚਹਿਰੀਆਂ ਬਣ ਹੀ ਨਹੀਂ ਸਕਦੀਆਂ ਕਿ ਉਹ ਇਕੱਲੇ ਇਕੱਲੇ ਬੰਦੇ ਦੇ ਉੱਤੇ ਡੰਡਾ ਚਲਾ ਕੇ ਰੱਖਣ। ਇਹ ਸਾਡੇ ਆਪਣੇ ਨਿਯਮ ਨੇ, ਸਾਡੇ ਅਖਲਾਕ ਨੇ, ਇਹ ਸਾਨੂੰ ਆਪਣੇ ਗਿਰਵਾਂ 'ਚ ਆਪ ਮੂੰਹ ਪਾ ਕੇ ਵੇਖਣਾ ਪੈਣਾ। ਅਸੀਂ ਬਹੁਤ ਸਾਰੇ ਆਪਣੀਆਂ ਆਦਤਾਂ ਲੈ ਕੇ ਆਸਟ੍ਰੇਲੀਆ ਕਨੇਡਾ 'ਚ ਆਏ ਹਾਂ, ਇੱਥੇ ਜਦੋਂ ਕੋਈ ਸਕੈਂਡਲ ਆਉਂਦਾ ਸਾਡੀ ਬੇਇੱਜ਼ਤੀ ਹੁੰਦੀ ਆ। ਪਰ ਐਨੀਵੇ, ਜਿਹੜੀ ਤੁਹਾਡੀ ਗੱਲ ਸੀ ਵੀ ਉਹ ਜਿਹੜਾ ਵੱਡਾ ਖਤਰਾ ਸਾਡੇ ਦਰਿਆਵਾਂ 'ਚ ਡੈਮ ਦੇ ਵਿੱਚ ਇੰਨੀ ਫਿਲਟ ਹੈ, ਉਹ ਸਗੋਂ ਡੈਮ ਜਿਹੜਾ ਟੁੱਟਣਾ ਉਹਦੇ ਜਿਹੜਾ ਮਿੱਟੀ ਪਿੱਛੇ ਜਮ੍ਹਾਂ ਹੋ ਰਹੀ ਹੈ, ਇੱਕ ਤਾਂ ਉਹ 'ਚ ਪਾਣੀ ਨੂੰ ਹੋਲਡ ਕਰਨ ਦੀ ਕਪੈਸਿਟੀ ਘੱਟ ਗਈ, ਜਿਹੜੇ ਹੜ੍ਹ ਤਾਂ ਆਉਣਗੇ ਕਿਉਂਕਿ ਉਹ ਪਾਣੀ ਜੇ ਉਹ ਫਿਲਟ ਨਾ ਹੁੰਦੀ ਤਾਂ ਹੜ੍ਹ ਉਹਨਾਂ ਨੂੰ ਗੇਟ ਖੋਲਣ ਦੀ ਲੋੜ ਨਹੀਂ ਸੀ ਪੈਣੀ। ਤੇ ਦੂਸਰਾ ਉਹ ਪਾਣੀ ਜਿਹੜਾ ਤੁਹਾਡਾ ਡੈਮ ਆ ਉਹਦੇ ਪਿੱਛੇ ਉਹਨਾਂ ਉਹਦਾ ਪ੍ਰੈਸ਼ਰ ਹੈ ਮਿੱਟੀ ਦਾ, ਪਹਾੜ ਬਣੀ ਜਾ ਰਿਹਾ। ਸੋ ਜਿਹੜੇ ਸਾਰੇ ਡੈਮ ਨੇ ਸਾਡੇ ਹਾਲੇ ਕਾਫੀ ਬਹੁਤ ਉਤਸ਼ਾਹ ਨਾਲ ਬਣਾ ਰਹੇ ਹਾਂ, ਖਾਸ ਕਰਕੇ ਜੰਮੂ ਕਸ਼ਮੀਰ ਚ ਨਵੇਂ ਬੜੇ ਵੱਡੇ ਵੱਡੇ ਬਣ ਰਹੇ ਨੇ, ਪਰ ਇਹਨਾਂ ਦਾ ਖਤਰਾ ਇੰਨਾ ਵੱਡਾ ਹੈ ਬਈ ਇਹਨਾਂ ਨੂੰ ਸਾਨੂੰ ਦੁਬਾਰਾ ਸੋਚਣ ਦੀ ਲੋੜ ਹੈ। ਤੇ ਜਲਵਾਯੂ ਤਬਦੀਲੀ ਤੇ ਜਿਹੜੀ ਆਲਮੀ ਤਪਸ਼ ਹੈ ਉਹਦਾ ਇਹ ਰੋਲ ਹੈ ਕਿ ਉਹਨੇ ਇਹ ਜਿਹੜਾ ਖਤਰਾ ਸੀ ਉਹਨੂੰ ਖਿੱਚ ਕੇ ਬਹੁਤ ਨੇੜੇ ਲੈ ਆਂਦਾ, ਜਿਵੇਂ ਕਿ ਨੇਪਾਲ ਦੇ ਵਿੱਚ ਹੋਇਆ।
0: ਸੋ ਇਹਦੇ 'ਚ ਹੋਰ ਸਮੱਸਿਆਵਾਂ ਵੀ ਜਿੱਦਾਂ ਆਪਾਂ ਜੇ ਯੂਰਪ ਦੇ ਲਿਹਾਜ਼ ਦੇ ਨਾਲ ਗੱਲ ਸ਼ੁਰੂ ਹੋਈ ਉਸ ਹਿਸਾਬ ਨਾਲ ਵੇਖੀ ਤਾਂ ਕਹਿੰਦੇ ਨੇ ਕਿ ਡਿਪੈਂਡ ਕਰਦਾ 50 ਤੋਂ 100 ਸਾਲ ਦੇ ਦਰਮਿਆਨ ਇਹਨਾਂ ਦੀ ਕਿਤੇ ਏਜ ਹੁੰਦੀ ਆ। ਅਤੇ ਪਰ ਜੇ ਆਪਾਂ ਹੁਣ ਗੱਲ ਕਰੀਏ ਆਪਣੇ ਜਿਹੜੇ ਭਾਖੜਾ ਡੈਮ ਦੀ, ਤਾਂ 1908 ਦੇ ਵਿੱਚ ਮੈਂ ਵੇਖ ਰਿਹਾ ਵਾਂ ਕਿ ਇਹਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਗਿਆ ਇਹ। ਸੋ ਉਸ ਤੋਂ ਬਾਅਦ ਫਿਰ ਵੇਖੀਏ ਤਾਂ ਵੈਸੇ ਵੀ ਇਹ ਖਤਰਨਾਕ ਹੋ ਗਿਆ ਫਿਰ।
1: ਹਾਂਜੀ, ਇਹਦਾ ਨੀਂਹ ਪੱਥਰ ਰੱਖਿਆ ਸੀ ਪਰ ਪੂਰਾ ਬਣਿਆ ਜਦੋਂ 1952-53 ਫਟਕੇ ਦੀ ਬਣਿਆ। ਸੋ ਸਾਡੇ ਕੋਲ 100 ਸਾਲ ਪੂਰਾ ਨਹੀਂ ਹੋਇਆ, 100 ਸਾਲ ਦੀ ਇਹਨਾਂ ਦੀ ਉਮਰ ਹੁੰਦੀ ਆ। ਤੇ ਪਰ ਇਹ ਜਿਹੜੇ ਜਿਹੜੇ ਜਿਹੜੀ ਜਲਵਾਯੂ ਤਬਦੀਲੀ ਤੇ ਆਲਮੀ ਤਪਸ਼ ਦਾ ਸੰਕਟ ਹੈ ਉਹਨੇ ਉਹ 100 ਸਾਲ ਦਾ ਵੀ ਖਿਆਲ ਨਹੀਂ ਰੱਖਣਾ। ਜਿਹੜੇ ਨੇਪਾਲ ਦੇ ਵਿੱਚ ਟੁੱਟੇ ਨੇ ਉਹ ਤਾਂ ਹਲੇ 20-20 ਸਾਲ ਦੇ ਵੀ ਨਹੀਂ ਸੀਗੇ, ਕਿਉਂਕਿ ਜਿਹੜਾ ਉਹ ਜਦੋਂ 300 ਫੁੱਟ ਉੱਚੀ ਇੱਕ ਪੂਰੀ ਸੀਮੈਂਟ ਦੀ ਲਹਿਰ ਆ ਰਹੀ ਹੋਵੇ ਤੇ ਉਹਦੀ ਸਪੀਡ ਹੋਵੇ 300 ਕਿਲੋਮੀਟਰ ਪ੍ਰਤੀ ਘੰਟਾ, ਉਹਦੇ ਸਾਹਮਣੇ ਦੁਨੀਆਂ ਦਾ ਕੋਈ ਡੈਮ, ਕੋਈ ਤਾਕਤ, ਕੋਈ ਪਹਾੜ ਕੁਛ ਨਹੀਂ ਟਿਕ ਸਕਦਾ।
0: ਉਹ ਇੱਕ ਅਲੱਗ
1: ਵਿੱਚ ਇੰਨੀ ਬਲਵਾਨ ਆ।
0: ਬਿਲਕੁਲ, ਸੋ ਇਹਦੇ ਵਿਸ਼ੇ 'ਤੇ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਇਹ ਕੀ ਇੱਥੋਂ ਤੱਕ ਵੀ ਸਮੱਸਿਆ ਆ ਸਕਦੀਆਂ ਨੇ ਉਹ ਤੁਸੀਂ ਜਾ ਕੇ ਅਤੇ ਸਾਡੀ ਪੋਡਕਾਸਟ ਦੇ ਉੱਤੇ ਸੁਣ ਸਕਦੇ ਹੋ। ਅਤੇ ਜਿਹੜੀ ਇਹ ਆਪਾਂ ਭਾਖੜਾ ਡੈਮ ਦੀ ਗੱਲ ਕਰ ਰਹੇ ਹਾਂ, 1908 ਦੇ ਵਿੱਚ ਕਹਿੰਦੇ ਕਿ ਮੁੱਢਲਾ ਵਿਚਾਰ ਜਿਹੜਾ ਇਹ ਸਾਹਮਣੇ ਆਇਆ। ਉਸ ਤੋਂ ਬਾਅਦ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ 1963 ਦੇ ਵਿੱਚ ਜਾ ਕੇ ਤਾਂ ਸੰਪੂਰਨ ਹੋਇਆ। ਸੋ ਉਸ ਲਿਹਾਜ਼ ਦੇ ਨਾਲ ਆਪਾਂ ਵੇਖੀਏ ਕਿ ਯੂਰਪ ਦੇ ਵਿੱਚ ਇਹੋ ਹੀ ਹਵਾਲੇ, US ਦੇ ਵਿੱਚ ਇਹੋ ਹਵਾਲੇ ਦੇ ਕੇ ਇਹਨਾਂ ਨੂੰ ਤੋੜਿਆ ਗਿਆ ਕਿ 50 ਤੋਂ 100 ਦੇ ਦਰਮਿਆਨ ਇਹਨਾਂ ਦੀ ਜਿਹੜੀ ਉਮਰ ਆ। ਅਤੇ ਮੈਨੂੰ ਲੱਗਦਾ ਆਪਣੇ 'ਤੇ ਵੀ ਧਿਆਨ ਨਹੀਂ ਸ਼ਾਇਦ ਦਿੱਤਾ ਜਾਊਗਾ, ਚਲੋ ਹਾਲੇ ਤਾਂ ਸਮਾਂ ਬਚਿਆ ਵਾ, ਪਰ ਉਸ ਤੋਂ ਬਾਅਦ ਇਹ ਵੀ ਸ਼ਾਇਦ ਚੀਜ਼ਾਂ ਨਜ਼ਰਅੰਦਾਜ਼ ਕੀਤੀਆਂ ਜਾਣ। ਜੇਕਰ ਉਹਦੇ ਉਸ ਪਾਸੇ ਨੂੰ ਧਿਆਨ ਦੇਣਾ ਹੀ ਆ ਤਾਂ ਫਿਰ ਹੁਣ ਗੱਲਾਂ ਬਾਤਾਂ ਸ਼ੁਰੂ ਸ਼ਾਇਦ ਹੋ ਜਾਣੀਆਂ ਚਾਹੀਦੀਆਂ ਸੀ। ਕੀ ਇਸ ਪਾਸੇ ਨੂੰ ਕੋਈ ਵਿਚਾਰ ਸ਼ੁਰੂ ਵੀ ਹੋਏ ਨੇ ਕਿ ਨਹੀਂ ਹਲੇ?
1: ਬਿਲਕੁਲ ਨਹੀਂ, ਬਿਲਕੁਲ ਨਹੀਂ। ਉੱਥੇ ਤਾਂ ਉਹਨਾਂ ਨੂੰ ਪਤਾ ਤੱਕ ਵੀ ਨਹੀਂ ਹੈ ਜਿਹੜੇ ਉੱਥੋਂ ਦੇ ਇੰਜੀਨੀਅਰ ਕੰਮ ਕਰਦੇ ਨੇ ਜਾਂ ਜਿਹੜੇ ਆਫਿਸਰ ਕੰਮ ਕਰਦੇ ਨੇ। ਪੋਲੀਟੀਸ਼ੀਅਨ ਤਾਂ 4 ਸਾਲ ਲਿਆਉਂਦੇ ਚਲੇ ਜਾਂਦੇ ਨੇ, ਮੁੜ ਕੇ ਕਿਹੜਾ ਪੁੱਛਦਾ। ਪਰ ਜਿਹੜੇ ਜਿਹਨਾਂ ਨੇ 20-40 ਸਾਲ ਦੀ ਨੌਕਰੀ ਆ, ਜਿਹਨਾਂ ਦਾ ਕੰਮ ਹੀ ਡੈਮ ਦੀ ਦੇਖਭਾਲ ਕਰਨਾ, ਉਹਨਾਂ ਨਾਲ ਮੈਂ ਗੱਲ ਕਰਦਾ। ਮੇਰੇ ਕਈ ਕੋਲੀਗ, ਮੈਂ ਵੀ ਇੰਜੀਨੀਅਰਿੰਗ ਕੀਤੀ ਹੈ, ਮੇਰੇ ਕਈ ਕੋਲੀਗ ਇੰਜੀਨੀਅਰ ਬਣਨ ਤੋਂ ਬਾਅਦ ਉੱਥੇ ਲੱਗੇ ਰਹੇ। ਉਹ ਕਹਿੰਦੇ ਜੀ ਇਹ ਤਾਂ ਕਿਸੇ ਦੇ ਮੁੱਦੇ ਤੇ ਹੈ ਹੀ ਨਹੀਂ ਹੈ ਕਿ ਇਹਨੂੰ 100 ਸਾਲ ਤੋਂ ਬਾਅਦ ਇਹਦਾ ਕੀ ਕਰਨਾ, ਇਹਦੀ ਤਾਂ ਗੱਲਬਾਤ ਵੀ ਨਹੀਂ ਹੈ ਵੀ ਜਾਂ ਇਹ 100 ਸਾਲ ਤੱਕ ਰਹੇਗਾ ਵੀ ਕਿ ਨਹੀਂ ਰਹੇਗਾ। ਉਹ ਤਾਂ ਰੋਜ਼ਮਰਾ ਦੀਆਂ ਜਿਹੜੀਆਂ ਸਾਡੀਆਂ ਲੜਾਈਆਂ ਝਗੜੇ ਨੇ, ਪੰਜਾਬ ਨੂੰ ਆਹ ਮਿਲ ਗਿਆ ਪਾਣੀ, ਹਰਿਆਣੇ ਨੂੰ ਇੰਨਾ ਮਿਲ ਗਿਆ, ਇਹਦੀ ਬਿਜਲੀ ਹਿਮਾਚਲ ਨੂੰ ਕਿਉਂ ਜ਼ਿਆਦਾ ਚੱਲ ਗਈ, ਇੱਦਾਂ ਇਹਦੇ ਵਿੱਚ ਉਹਨਾਂ ਦਾ ਸਾਰਾ ਟਾਈਮ ਨਿਕਲ ਜਾਂਦਾ, ਜਾਂ ਜਿਹੜੀਆਂ ਹੋਰਨਾਂ 'ਤੇ ਕੇਸ ਚੱਲਦੇ ਨੇ। ਪਰ ਜਿਹੜੀਆਂ ਇਹ ਗੱਲਾਂ ਨੇ, ਸੋ ਇਹ ਬਾਈ ਜੀ ਮਤਲਬ ਜਿਹੜੀ ਕਰਪਸ਼ਨ ਹਮੇਸ਼ਾ ਹੀ ਹਰ ਸਮਾਜ 'ਚ ਹੁੰਦੀ ਹੈ ਅਤੇ ਹਰ ਵੇਲੇ ਰਹਿੰਦੀ ਆ, ਪਰ ਜੇ ਪੱਧਰ 'ਤੇ ਕਰਪਸ਼ਨ ਇੰਡੀਆ ਵਾਲੇ ਲੈ ਕੇ ਚਲੇ ਗਏ, ਇਹਨੂੰ ਮਨੁੱਖ ਇਤਿਹਾਸ 'ਚ ਦਾ ਕੋਈ ਮਿਸਾਲ ਨਹੀਂ। ਜਿਵੇਂ ਤੁਹਾਨੂੰ ਮੈਂ 2 ਗੱਲਾਂ ਦੱਸੀਆਂ ਨੇ ਵੀ ਤੁਸੀਂ ਆਪ ਤੋਂ ਸਭ ਤੋਂ ਵਧੀਆ ਪਵਿੱਤਰ ਸਥਾਨ ਦੇ ਉੱਤੇ ਜਿਹੜੇ ਲੋਕ ਸ਼ਰਧਾ ਦੇ ਨਾਲ ਆਉਂਦੇ ਨੇ, ਤੁਸੀਂ ਉਹਨਾਂ ਨੂੰ ਪ੍ਰਸਾਦ ਦੀ ਥਾਂ 'ਤੇ ਕੈਮੀਕਲ ਖਵਾਈ ਜਾਓ,
0: ਉਹੀ ਜਿਹੜਾ ਲੱਗੇ ਰਹਿੰਦਾ ਉਹਦਾ ਡਰ ਹੋਰ ਨਿਕਲ ਜਾਂਦਾ।
1: ਬਿਲਕੁਲ, ਇੰਜ ਤੁਸੀਂ ਕਹਿ ਲਓ, ਪਰ ਇਹ ਸਾਨੂੰ ਕਿਉਂਕਿ ਸਜ਼ਾ ਕੋਈ ਨਹੀਂ ਹੈ ਜਿਹੜਾ ਫੜਿਆ ਜਾਂਦਾ, ਸਾਡੇ ਤਾਂ ਮਾਣ ਹੈ। ਚੰਡੀਗੜ੍ਹ 'ਚ ਮੈਂ ਪੜਿਆ, ਚੰਡੀਗੜ੍ਹ 'ਚ ਇਹ ਲੋਕ ਮਾਣ ਨਾਲ ਕਹਿੰਦੇ ਸੀ ਜੀ ਫਲਾਨੇ ਸਟੂਡੈਂਟ ਦੇ ਡੈਡੀ ਦੇ ਘਰ ਅੱਜ ਰੇਡ ਹੋਈ ਹੈ, ਇਹਦਾ ਮਤਲਬ ਉਹਦੇ ਕੋਲ ਖਾਸੇ ਪੈਸੇ ਆ, ਜਿਹੜੀ ਰੇਡ ਹੋਈ ਹੈ। ਸੋ ਅਸੀਂ ਤਾਂ ਉਹਨਾਂ ਨੂੰ ਅਸੀਂ ਤਾਂ ਜਿਹੜੀਆਂ ਬੇਸ਼ਰਮੀ ਵਾਲੀਆਂ ਜਿਹੜੀਆਂ ਸ਼ਰਮ ਵਾਲੀਆਂ ਗੱਲਾਂ ਨੇ, ਸਾਨੂੰ ਅਸੀਂ ਉਹਨਾਂ ਦੀਆਂ ਫੀਤੀਆਂ ਲਾ ਕੇ ਬਣਾ ਕੇ ਆਪਣੇ ਲਾਈਆਂ ਹੋਈਆਂ ਨੇ। ਜਿਹੜੇ ਪੁਲਿਸ ਆਫਿਸਰ ਫੜੇ ਜਾਂਦੇ ਨੇ, ਮੁਕੱਦਮੇ ਚੱਲਦੇ ਨੇ, ਉਹਨਾਂ ਦੇ ਬੱਚੇ ਤਾਂ ਬੜੀਆਂ ਵਧੀਆ ਕਾਰਾਂ 'ਚ ਤੁਰੇ ਫਿਰਦੇ ਆ। ਹਾਂਜੀ, ਸਾਡੇ ਡੈਡੀ ਤੇ ਚੱਲਦਾ ਕੇਸ, ਬਸ ਦੇਖੋ 500-500 ਪਿੱਛੇ ਜੇ ਕੇਸ ਚੱਲਿਆ ਸੀ ਉਹਦੇ, ਫਿਰ 300 ਤੋਂ ਵੱਧ ਕੋਠੀਆਂ ਨੇ ਪੰਜਾਬ 'ਚ ਉਹਨਾਂ ਉਸ ਬੰਦੇ ਦੀਆਂ। ਦੱਸੋ ਤੁਸੀਂ ਕੀ ਕਰੋਗੇ, ਮਾਂ 'ਚੋਂ ਲੁੱਟ ਕੇ ਆਈਆਂ ਨਾ।
0: ਬਿਲਕੁਲ ਬਿਲਕੁਲ। ਸੋ ਇਹ ਸੋਚ ਵਿਚਾਰ ਜਿਹੜਾ ਆਮ ਲੋਕਾਂ ਨੂੰ ਹੀ ਕਰਨਾ ਪਊਗਾ। ਸੋ ਸਾਡੀਆਂ ਉੱਥੇ ਤੰਦਾਂ ਜੁੜੀਆਂ ਨੇ ਅਤੇ ਅੱਜ ਨਹੀਂ ਤਾਂ ਕੱਲ੍ਹ ਇਹ ਦੁਬਾਰਾ ਤੋਂ ਗੱਲਾਂ ਫਿਰ ਚਰਚਾ ਦੇ ਵਿੱਚ ਆਉਣੀਆਂ ਹੀ ਨੇ, ਕਿਉਂਕਿ ਜਿਸ ਸਮੇਂ ਮੈਂ ਵੇਖ ਰਿਹਾ ਕਿ ਜਿਸ ਸਮੇਂ ਬਣੇ ਸੀ ਉਸ ਸਮੇਂ ਵੀ ਕਹਿੰਦੇ ਨੇ ਕਿ ਕਾਫ਼ੀ ਨੁਕਸਾਨ ਹੋਇਆ। ਜੇ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਉਦੋਂ ਵੀ ਉਦੋਂ ਦੀ ਅਖਬਾਰ ਮੈਂ ਵੇਖ ਰਿਹਾ ਉਹ 339 ਕਹਿੰਦੇ ਪਿੰਡ ਉੱਜੜ ਗਏ ਅਤੇ 90,000 ਤੋਂ ਵੱਧ ਲੋਕ ਬੇਘਰ ਹੋ ਗਏ ਅਤੇ ਫਿਰ ਜਾ ਕੇ ਡੈਮ ਹੋਣ ਦੇ ਵਿੱਚ ਆਇਆ। ਅਤੇ ਕੁਛ ਲੋਕ ਉਦੋਂ ਵੀ ਆ ਇਤਰਾਜ਼ ਜਤਾ ਰਹੇ ਨੇ ਕਿ ਇਹ ਆਪਾਂ ਤਰੱਕੀ ਵੱਲ ਨੂੰ ਜਾ ਰਹੇ ਹਾਂ ਜਾਂ ਆਪਾਂ ਉਜਾੜੇ ਵੱਲ ਨੂੰ ਜਾ ਰਹੇ ਹਾਂ, ਅਤੇ ਹੁਣ ਆਪਾਂ ਉਹਨੂੰ ਜਿਹੜਾ ਢੋ ਫਿਰ ਗੱਲ ਇਹ ਕਰ ਰਹੇ ਹਾਂ ਕਿ ਹੁਣ ਇਹਨਾਂ ਦੀ ਜ਼ਰੂਰਤ ਨਹੀਂ ਆ। ਇਹ ਗੱਲ 1974 ਦੀ ਆ, ਇਹ ਜਿਹੜੀ ਅਖਬਾਰਾਂ ਦੇ ਵਿੱਚ ਛਪੀਆਂ ਨੇ ਉਦੋਂ, ਅਤੇ ਰੌਲਾ ਰੱਪਾ ਪਿਆ ਉਹ ਹੋ ਗਿਆ ਸਾਰਾ। ਪਰ ਹੁਣ ਅੱਗੇ ਕੀ, ਕਿਉਂਕਿ ਇਹ ਵੀ ਲਗਾਤਾਰ ਆਪਾਂ ਵੇਖਦੇ ਹਾਂ ਦੋਸ਼ ਲੱਗਦੇ ਰਹੇ ਜਦੋਂ ਹੁਣ ਵੀ ਹੜ੍ਹ ਆਇਆ ਜਾਂ ਪਹਿਲਾਂ ਵੀ, ਕਿ ਜਾਣ ਬੁੱਝ ਕੇ ਵੀ ਇਹ ਕਰੀ ਜਿਹੜਾ ਇੱਕ ਤਬਕਾ ਇਸ ਚੀਜ਼ 'ਤੇ ਵੀ ਇਤਰਾਜ਼ ਕਰਦਾ ਕਿ ਪੰਜਾਬ ਨੂੰ ਲਤਾੜਨ ਦੇ ਲਈ ਵੀ ਕਈ ਵਾਰੀ ਪਾਣੀ ਛੱਡ ਦਿੱਤਾ ਜਾਂਦਾ।
1: ਦੇਖੋ ਜੀ, 349 ਪਿੰਡਾਂ ਨੂੰ ਉਜਾੜਨਾ ਤਰੱਕੀ ਕਦੇ ਵੀ ਨਹੀਂ ਕਿਹਾ ਜਾ ਸਕਦਾ। ਇਹ ਸਾਡੀ ਜਿਹੜੀ ਬਰਬਾਦੀ ਹੈ ਉਹਦੀ ਜੜ ਇੱਥੇ ਹੀ ਹੈ ਕਿ ਜਦੋਂ ਅਸੀਂ 349 ਪਿੰਡਾਂ ਨੂੰ ਉਜਾੜਨਾ ਆਪਣੀ ਤਰੱਕੀ ਗਿਣ ਲਿਆ ਤੇ ਉਹਦੇ ਵਿੱਚੋਂ ਫਿਰ ਇਹ ਨਿਕਲ ਨਹੀਂ ਸੀ, ਉਹ ਤਰੱਕੀ ਹੈ ਹੀ ਨਹੀਂ ਸੀ। ਦੂਜੀ ਗੱਲ ਜਿਹੜੀ ਹੈ ਪੰਜਾਬ ਨੂੰ ਉਜਾੜਨ ਲਈ, ਇਹ ਜਿਹੜੀਆਂ ਉੱਥੇ ਸਾਜ਼ਿਸ਼ਾਂ ਨੇ ਇਹ ਪੋਲੀਟੀਕਲ ਬੰਦੇ ਕਰਦੇ ਨੇ। ਮੇਰੀ ਉਮਰ 60 ਸਾਲ ਹੈ ਜੀ, ਮੈਨੂੰ 10 ਸਾਲ ਦੀ ਉਮਰ ਤੋਂ ਬਾਅਦ ਪੂਰਾ ਚੇਤਾ ਹੈ ਜਦੋਂ ਦੀ ਮੈਂ ਫੁਰਤ ਸੰਭਾਲੀ ਹੈ ਉਦੋਂ ਤੋਂ ਹੀ ਪੰਜਾਬ 'ਚ ਸਿੱਖ ਧਰਮ ਨੂੰ ਖਤਰਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਖਤਰਾ ਹੈ। ਜਿੰਨੀਆਂ ਪੰਜਾਬੀ ਦੀਆਂ ਫਿਲਮਾਂ ਅੱਜ ਬਣਦੀਆਂ, ਜਿੰਨੀਆਂ ਪੰਜਾਬੀ ਦੀਆਂ ਕਿਤਾਬਾਂ ਅੱਜ ਛਪਦੀਆਂ, ਜਿੰਨੀਆਂ ਪੰਜਾਬੀ ਦੇ ਗੀਤ ਅੱਜ ਆਉਂਦੇ, ਜਿੰਨੇ ਪੰਜਾਬੀ ਦੇ ਅਮੀਰ ਗੀਤ ਗਾਉਣ ਵਾਲੇ ਨੇ, ਅੱਜ ਤਾਂ ਕਦੀ ਨਹੀਂ ਰਹੇ। ਪਰ ਪੰਜਾਬੀ ਨੂੰ ਫਿਰ ਖਤਰਾ, ਇਹ ਉਹ ਲੋਕ ਨੇ ਜਿਹਨਾਂ ਦੀ ਰੋਟੀ ਪਾਣੀ ਇਸੇ ਤੋਂ ਚੱਲਦਾ ਹੈ। ਕੋਈ ਦੂਜੀ ਗੱਲ, ਜਿਹੜੀਆਂ ਇਹ ਭਾਖੜਾ BBMB ਹੈ, ਜਿੰਨੀਆਂ ਵੀ ਜਿਹੜੀਆਂ ਆਫਿਸਰ ਦੀਆਂ ਇੰਜੀਨੀਅਰ ਦੀਆਂ ਬੋਡੀਜ਼ ਨੇ ਜਿਹੜੀਆਂ ਚਲਾਉਂਦੀਆਂ ਨੇ, ਉਹ ਬੋਡੀ ਦੇ ਵਿੱਚ ਸਾਡੇ ਪੰਜਾਬੀ ਵੀ ਨੇ, ਸਾਡੇ ਸਰਦਾਰ ਵੀ ਨੇ। ਕਿਹੜਾ ਬੰਦਾ ਹੈ ਪੰਜਾਬ ਨਾਲ ਜਿਹੜਾ ਜੁੜਿਆ ਹੋਇਆ ਉਹ ਕਹੂਗਾ ਕਿ ਮੈਂ ਪੰਜਾਬ ਨੂੰ ਡੋਰਦਾ? ਇਹ ਇੱਕ ਬੰਦੇ ਜਿਹੜਾ ਏਡੀਆਂ ਵੱਡੀਆਂ ਕੋਨਸਪਰੇਸੀ ਹੁੰਦੀਆਂ ਉਹ ਉੱਥੇ ਵਾਪਰਨ ਦੀ ਸੰਭਾਵਨਾ ਜਿੱਥੇ ਇੱਕ ਬੰਦੇ ਦਾ ਹੱਥ ਚੋਵੇ, ਇੱਕ ਬੰਦੇ ਨੇ ਬੰਬ ਚਲਾਤਾ। ਹੁਣ ਇਹ ਤਾਂ ਹੁਣ ਤੁਸੀਂ ਜੇ ਇਹ ਲੈ ਲਓ, ਆਪਾਂ ਨੂੰ ਇਹਦੀ ਗੱਲ ਕਰਨੀ ਚਾਹੀਦੀ, ਫਿਰ ਆਪਾਂ ਕਿਸੇ ਦਿਨ ਕਰਾਂਗੇ ਵੀ ਇਹ ਕੋਨਸਪਰੇਸੀ ਤੁਸੀਂ ਕਿੱਦਾਂ ਫੈਲਾਈਆਂ ਜਾਂਦੀਆਂ ਤੇ ਤੋਂ ਬਚਣਾ ਕਿਵੇਂ ਚਾਹੀਦਾ। ਜੇ ਕਿਸੇ ਨੂੰ ਬਣਾਇਆ ਤਾਂ ਮਤਲਬ ਦਿੱਲੀ ਤੋਂ ਫੈਸਲਾ ਆਇਆ, ਦਿੱਲੀ ਵਾਲਾ ਬੰਦਾ ਆਪ ਥੋੜੋ ਆਇਆ ਹੋਊਗਾ, ਉਹਨੇ ਕਿਸੇ ਨੂੰ ਫੋਨ ਕੀਤਾ, ਈਮੇਲ ਕੀਤੀ, ਉਹ ਕਿਸੇ ਨੇ ਪੜ੍ਹੀ, ਉਹਨੇ ਗਾਂਹ ਦੱਸੀ, ਗੇਟ ਖੋਲਣ ਵਾਲਾ ਕੋਈ ਆ, ਮੀਟਿੰਗ ਕਰਨ ਵਾਲਾ ਕੋਈ ਆ, ਉੱਥੇ ਸਾਈਨ ਕਰਨ ਵਾਲਾ ਇੰਜੀਨੀਅਰ ਕੋਈ ਆ, ਘੱਟੋ ਘੱਟ ਉੱਪਰੋਂ ਦਿੱਲੀ ਤੋਂ ਲੈ ਕੇ ਗੇਟ ਖੋਲਣ ਵਾਲੇ ਘੱਟੋ ਘੱਟ 50 ਬੰਦੇ ਉਹਦੀਆਂ ਪਰਤਾਂ ਹੋਣਗੀਆਂ, 50 ਬੰਦਿਆਂ ਦੇ 100 ਬੰਦਾ ਉਹਦੇ ਨਾਲ ਜੁੜਿਆ ਹੋਵੇਗਾ। ਇਹ ਹੋ ਹੀ ਨਹੀਂ ਸਕਦਾ, ਸੰਭਵ ਹੀ ਨਹੀਂ ਹੈ। ਇਹ ਸਾਨੂੰ ਇਹ ਤੋਂ ਗੁਰੇਜ਼ ਕਰਨਾ ਚਾਹੀਦਾ, ਸਾਨੂੰ ਕਦੋਂ ਇਹਦੀ ਗੱਲ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਅਸੀਂ ਇਹਨਾਂ ਨੂੰ ਫੈਲਾਉਂਦੇ ਹਾਂ, ਹੈ ਨਾ, ਸਵਾਦ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜੋ ਹੋਰ ਫੈਲ ਗਈ, ਤੇ ਇਹ ਬਹੁਤ ਖਤਰਨਾਕ ਹੈ। ਇਹਨਾਂ ਦੇ ਸਿੱਟੇ ਬੜੇ ਨੇ, ਇਹ ਹਮੇਸ਼ਾ ਹੀ ਮੁੜ ਕੇ ਧਰਮ ਨਾਲ ਜੋੜੀਆਂ ਜਾਂਦੀਆਂ, ਮੁੜ ਕੇ ਉਹ ਇਹ ਤਾਂ ਕੀਤਾ ਜਾਂਦਾ ਕਿਉਂਕਿ ਇੱਥੇ ਸਿੱਖ ਰਹਿੰਦੇ ਨੇ, ਤੇ ਉਹ ਤਾਂ ਕੀਤਾ ਕਿਉਂਕਿ ਇੰਜੀਨੀਅਰ ਜਿਹੜਾ ਸੀ ਉਹ ਸਿੱਖ ਨਹੀਂ ਸੀ। ਇਹ ਬਹੁਤ ਖਤਰਨਾਕ ਗੱਲਾਂ ਨੇ ਔਰ ਇਹਨਾਂ ਦਾ ਕੋਈ ਵਜ਼ਨ ਨਹੀਂ, ਕੋਈ ਇਹਨਾਂ ਦੀ ਹਕੀਕਤ ਨਹੀਂ।
0: ਬਿਲਕੁਲ। ਸੋ ਅੱਗੇ ਤੋਂ ਅੱਗੇ ਹੋਰ ਤੰਦਾਂ ਖੁੱਲਦੀਆਂ ਜਾਂਦੀਆਂ ਨੇ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਤੇ ਵਡਮੁੱਲੀਆਂ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸੁਣਨ ਵਾਲਿਆਂ ਦਾ ਵੀ ਬਹੁਤ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਅਤੇ ਜੇਕਰ ਤੁਸੀਂ ਹੋਰ ਸਾਰੇ ਬਾਕੀ ਦੇ ਪ੍ਰੋਗਰਾਮ ਵੀ ਪਿਛਲੇ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ ਹੋ। ਰੇਡੀਓ ਹਾਂਜੀ ਦੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਛੱਡੋ ਅਤੇ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਆਪਣੇ ਵਾਤਾਵਰਣ ਦਾ, ਆਪਣੇ ਆਸ ਪਾਸ ਦਾ ਧਿਆਨ ਰੱਖੋ। ਸਭ ਦਾ ਬਣਦਾ ਯੋਗਦਾਨ ਆਪਣੇ ਆਪਣੇ ਤਰੀਕੇ ਦੇ ਨਾਲ ਤੁਸੀਂ ਪਾਉਂਦੇ ਰਹੋ। ਧੰਨਵਾਦ।
2: ਅਟੈਂਸ਼ਨ ਲੇਡੀਜ਼ ਐਂਡ ਜੈਂਟਲਮੈਨ, ਥਿਸ ਇਜ਼ ਯੋਰ ਕੈਪਟਨ। ਤੁਹਾਡੀ ਫਲਾਈਟ ਮੈਲਬਰਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
3: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ, ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

life, huh?

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au

0: Conscious Records.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ ਆਰਟੀਓ 0260।
1: ਹਾਂਜੀ ਹਾਂਜੀ ਓਏ

0: ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 17 ਸਤੰਬਰ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ। ਔਰ ਇਸ ਬੁਲੇਟਿਨ ਦੇ ਅੰਦਰ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਦੇ ਅੰਦਰ ਕਿਹੜੇ ਕੀਤੇ ਗਏ ਨੇ ਬਦਲਾਅ, ਟੌਨੀ ਵਰਕ ਜਿਹੜੇ ਕਿ ਆਸਟ੍ਰੇਲੀਆ ਦੇ ਹੋਮ ਅਫੇਅਰ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਮਿਨਿਸਟਰ ਨੇ ਉਹਨਾਂ ਦੀ ਤਰਫ ਤੋਂ ਕੀਤੇ ਗਏ ਨੇ ਕੁਝ ਐਲਾਨ, ਅਮਰੀਕਾ ਦੀ ਤਰਫ ਤੋਂ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਨੇ, ਔਰ ਖਦਸ਼ਾ ਆਸਟ੍ਰੇਲੀਆ ਦੇ ਬਾਜ਼ਾਰ ਦੇ ਉੱਤੇ ਵੀ ਹੈ ਕਿ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦਾ ਰਿਜ਼ਰਵ ਬੈਂਕ ਵੀ ਵਿਆਜ ਦਰਾਂ ਵਧਾ ਸਕਦਾ ਹੈ। ਭਾਰਤ ਦੁਨੀਆ ਜਹਾਨ ਤੇ ਆਸਟ੍ਰੇਲੀਆ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੀ ਤੁਹਾਡੇ ਤੱਕ ਕਰਦੇ ਹਾਂ ਸਾਂਝੀਆਂ। ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ। ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਵਿੱਚ ਅਮਰੀਕਾ ਤੋਂ ਹੀ ਜੁੜੀ ਖਬਰ, ਜਿੱਥੇ ਅਮਰੀਕਾ ਦੇ ਪਾਰਲੀਮੈਂਟ ਜਿਹਨੂੰ ਕਾਂਗਰਸ ਕਹਿ ਲਿਆ ਜਾਂਦਾ, ਉਸ ਦੇ ਹੇਠਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਨੇ ਰੂਸ ਦੇ ਉੱਤੇ ਪਾਬੰਦੀ ਲਗਾਉਣ ਵਾਲੇ ਇੱਕ ਬਿੱਲ ਨੂੰ 159 ਵੋਟਾਂ ਦੇ ਮੁਕਾਬਲੇ 262 ਵੋਟਾਂ ਪਾ ਕੇ ਪਾਸ ਕਰ ਦਿੱਤਾ ਹੈ। ਦੱਸ ਦਈਏ ਕਿ ਬਿੱਲ ਟਰੰਪ ਪ੍ਰਸ਼ਾਸਨ ਨੂੰ ਰੂਸ ਤੋਂ ਤੇਲ ਤੇ ਗੈਸ ਖਰੀਦਣ ਵਾਲੇ 5 ਸਭ ਤੋਂ ਵੱਡੇ ਖਰੀਦਦਾਰ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਅਧਿਕਾਰ ਦੇਵੇਗਾ। ਇਸ ਦੇ ਵਿੱਚ ਭਾਰਤ ਵੀ ਸ਼ਾਮਲ ਹੈ, ਆਸਟ੍ਰੇਲੀਆ ਦੂਰ ਦੂਰ ਤੱਕ ਇਸ ਲਿਸਟ 'ਚ ਨਹੀਂ ਹੈ, ਪਰ ਅਧਿਕਾਰਕ ਤੌਰ ਦੇ ਉੱਤੇ ਇਸ ਨੂੰ ਲਿੰਡਜ਼ੇ ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ 2026 ਦੇ ਨਾਮ ਦੇ ਨਾਲ ਜਾਣਿਆ ਜਾਏਗਾ। ਇਸ ਦੇ ਤਹਿਤ ਭਾਰਤ ਤੋਂ ਇਲਾਵਾ ਚੀਨ, ਸਲੋਵੇਕੀਆ, ਹੰਗਰੀ ਤੇ ਅਜ਼ਰਬੈਜਾਨ ਦੇ ਉੱਤੇ ਵੀ ਇਸ ਨਿਸ਼ਾਨੇ ਦੇ ਵਿੱਚ ਆਣਗੇ। ਇਹ ਬਿੱਲ ਪਹਿਲਾਂ ਹੀ ਸੈਨੇਟ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪਾਸ ਕੀਤਾ ਜਾ ਚੁੱਕਿਆ। ਇਸ ਦੇ ਲਈ ਹੁਣ ਬਾਕੀ ਨੇ ਸਿਰਫ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਸਤਾਖਰ, ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਏਗਾ। ਯਾਨੀ ਕਿ ਭਾਰਤ, ਚਾਈਨਾ, ਸਲੋਵੇਕੀਆ, ਹੰਗਰੀ, ਅਜ਼ਰਬੈਜਾਨ ਰੂਸ ਤੋਂ ਕੱਚਾ ਤੇਲ ਤੇ ਗੈਸ ਖਰੀਦਣ ਦੇ ਮਾਮਲੇ ਦੇ ਵਿੱਚ ਅਮਰੀਕਾ ਦੀ ਸਜ਼ਾ ਦਾ ਪਾਤਰ ਬਣਨਗੇ। ਅਮਰੀਕਾ ਦੇ ਬਾਜ਼ਾਰ ਦੇ ਵਿੱਚ ਇਹਨਾਂ ਨੂੰ ਆਪਣੇ ਦੇਸ਼ ਦਾ ਸਮਾਨ ਵੇਚਣ ਦੇ ਲਈ 100% ਟੈਰਿਫ ਦੇਣਾ ਹੋਏਗਾ। ਇਸ ਦੇ ਵਿੱਚ ਅਮਰੀਕਾ ਤੇ ਯੂਰਪੀ ਸਹਿਯੋਗੀਆਂ ਨੂੰ ਅਮਰੀਕਾ ਨੇ ਯੂਰਪੀ ਸਹਿਯੋਗੀਆਂ ਨੂੰ ਖਾਸ ਛੋਟ ਦਿੱਤੀ ਹੈ। ਰੂਸ ਦੇ ਉੱਤੇ ਪਾਬੰਦੀ ਲਗਾਉਣ ਵਾਲੇ ਇਸ ਬਿੱਲ ਨੂੰ ਹਮਾਇਤ ਦੇਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਮਰੀਕੀ ਸੈਨੇਟਰ ਜੀਨ ਸ਼ਾਈਨ ਨੇ ਕਿਹਾ ਕਿ ਇਹ ਵੱਡਾ ਦਿਨ ਹੈ, ਕਾਂਗਰਸ ਨੇ ਪੁਤਿਨ ਨੂੰ ਇੱਕ ਸਪਸ਼ਟ ਸੁਨੇਹਾ ਭੇਜ ਦਿੱਤਾ। ਬਿੱਲ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਭਾਰਤ ਅਮਰੀਕਾ ਫ੍ਰੀ ਟ੍ਰੇਡ ਡੀਲ ਦੀ ਹਾਲੇ ਗੱਲਬਾਤ ਚੱਲ ਹੀ ਰਹੀ ਹੈ, ਸਿਰੇ ਨਹੀਂ ਚੜ੍ਹੀ ਹੈ। ਭਾਰਤ ਨੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਰੂਸ ਤੋਂ ਕੱਚੇ ਤੇਲ ਦੀ ਖਰੀਦ ਵੀ ਵਧਾ ਦਿੱਤੀ ਹੈ। ਇਸ ਕਾਨੂੰਨ ਦੇ ਤਹਿਤ ਰਾਸ਼ਟਰਪਤੀ ਨੂੰ ਕੌਮੀ ਹਿੱਤ ਦੇ ਵਿੱਚ ਪਾਬੰਦੀਆਂ ਲਗਾਉਣ ਦਾ ਇੱਕ ਅਧਿਕਾਰ ਜਿਹੜਾ ਉਹ ਦਿੱਤਾ ਗਿਆ ਹੈ। ਵੈਸੇ ਇਸ ਦਾ ਅਸਰ ਭਾਰਤ ਦੇ ਵਪਾਰੀਆਂ ਦੇ ਉੱਤੇ ਇੱਕ ਵੱਡੇ ਪੱਧਰ ਦੇ ਉੱਤੇ ਪਏਗਾ। ਦੱਸ ਦਈਏ ਕਿ ਵਿੱਤ ਵਰ੍ਹੇ 2026 ਦੇ ਵਿੱਚ ਭਾਰਤ ਨੇ ਕੱਚੇ ਤੇਲ ਦੇ ਰੂਪ ਦੇ ਵਿੱਚ ਰੂਸ ਤੋਂ ਲਗਭਗ 30% ਰੂਸ ਦੀ ਟੋਟਲ ਜਿਹੜਾ ਰੂਸ ਨੇ ਤੇਲ ਵੇਚਿਆ ਸੀ ਉਸ 'ਚੋਂ 30% ਭਾਰਤ ਨੇ ਇੰਪੋਰਟ ਕੀਤਾ ਸੀ। ਭਾਰਤ ਨੇ ਕੁੱਲ 134 ਅਰਬ US ਡਾਲਰ ਦੇ ਬਰਾਬਰ ਦਾ ਜਿਹੜਾ ਕੱਚਾ ਤੇਲ ਉਹ ਇੰਪੋਰਟ ਕੀਤਾ ਸੀ, ਔਰ 40 ਅਰਬ ਡਾਲਰ ਦਾ ਤੇਲ ਜਿਹੜਾ ਹੈ ਕੱਚਾ ਤੇਲ ਉਸ ਦੇ ਵਿੱਚੋਂ ਰੂਸ ਤੋਂ ਆਇਆ ਸੀ। ਯਾਨੀ ਟੋਟਲ 134 ਦੇ ਵਿੱਚੋਂ 40 ਅਰਬ ਡਾਲਰ ਸਿਰਫ ਰੂਸ ਤੋਂ ਲਿਆ ਗਿਆ ਸੀ, ਬਾਕੀ ਦਾ ਕੱਚਾ ਤੇਲ ਭਾਰਤ ਨੇ ਅਮਰੀਕਾ ਦੇ ਦੁਆਰਾ ਦੱਸੇ ਗਏ ਰਾਹ ਯਾਨੀ ਵੈਨਜ਼ੁਏਲਾ ਜਾਂ ਫਿਰ ਮੱਧ ਪੂਰਬ ਜਾਂ ਹੋਰਨਾਂ ਸਰੋਤਾਂ ਤੋਂ ਲਿਆ ਸੀ। ਦੱਸ ਦਈਏ ਕਿ ਅਜਿਹੇ ਦੇ ਵਿੱਚ ਹੁਣ ਭਾਰਤ ਦੇ ਉੱਤੇ ਲੱਗਿਆ ਇਹ 100% ਟੈਰਿਫ ਭਾਰਤ ਦੇ ਨਾਲ ਹੋਣ ਵਾਲੀ ਅਮਰੀਕਾ ਟ੍ਰੇਡ ਡੀਲ ਨੂੰ ਵੀ ਪ੍ਰਭਾਵਿਤ ਕਰ ਸਕਦਾ ਜਾਂ ਨਹੀਂ। ਉੱਧਰ ਦੂਸਰੇ ਪਾਸੇ ਚੀਨ ਦੇ ਰਾਸ਼ਟਰਪਤੀ ਨੇ ਅਗਲੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਅਮਰੀਕਾ ਦਾ ਦੌਰਾ ਵੀ ਕਰਨਾ, ਜਦੋਂ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਉਹ ਸ਼ਿਰਕਤ ਕਰਨ ਪਹੁੰਚਣਗੇ। ਅਜਿਹੇ ਦੇ ਵਿੱਚ ਜ਼ੀ ਜਿਨਪਿੰਗ ਦੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸੀ। ਫਿਲਹਾਲ ਉਹ ਮੁਲਾਕਾਤ ਹੋ ਸਕੇਗੀ ਜਾਂ ਨਹੀਂ ਉਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇੱਧਰ ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਸ ਦਾ ਇੱਕ ਚੰਗਾ ਸਵਾਗਤ ਕੀਤਾ। ਉਹਨਾਂ ਕਿਹਾ ਹੈ ਕਿ ਰੂਸ ਨੂੰ ਅਲੱਗ ਥਲੱਗ ਪਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਸੀ, ਇਹ ਫੈਸਲਾ ਉਹਨਾਂ ਦੇ ਦੇਸ਼ ਦੇ ਲਈ ਤਾਂ ਘੱਟੋ ਘੱਟ ਬਿਹਤਰ ਮੰਨਿਆ ਹੀ ਜਾਏਗਾ। ਅਮਰੀਕਾ ਨੇ 3 ਸਾਲ ਤੋਂ ਵੀ ਵੱਧ ਸਮੇਂ ਦੇ ਵਿੱਚ ਪਹਿਲੀ ਵਾਰ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਕੀਤਾ ਹੈ। ਕਵਾਇਦ ਵੱਧ ਰਹੀ ਮਹਿੰਗਾਈ ਦੇ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਦੇ ਵਿੱਚ ਲਿਆ ਗਿਆ ਹੈ। ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧਾਇਆ ਜਾ ਸਕਦਾ, ਪਰ ਫੈਡਰਲ ਰਿਜ਼ਰਵ ਨੇ ਸਰਬਸੰਮਤੀ ਦੇ ਨਾਲ ਫੈਸਲੇ ਦੇ ਵਿੱਚ ਵਿਆਜ ਦਰਾਂ ਨੂੰ ਵਧਾ ਕੇ 3.75% ਤੋਂ 4% ਦੇ ਦਰਮਿਆਨ ਕਰ ਦਿੱਤਾ ਹੈ। ਇਹ ਪਹਿਲਾਂ 3.5 ਤੋਂ ਲੈ ਕੇ 3.75% ਦੇ ਦਰਮਿਆਨ ਸੀ। ਦੱਸ ਦਈਏ ਕਿ ਫੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਖ਼ਤ ਵਿਰੋਧ ਦੇ ਬਾਵਜੂਦ ਲਿਆ ਗਿਆ। ਟਰੰਪ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਦੀ ਮੰਗ ਕੀਤੀ ਸੀ, ਪਰ ਫੈਡਰਲ ਰਿਜ਼ਰਵ ਨੇ ਇਸ ਤੋਂ ਉਲਟ ਕਦਮ ਚੁੱਕਿਆ। ਫੈਡਰਲ ਰਿਜ਼ਰਵ ਦੇ ਪ੍ਰਮੁੱਖ ਕੈਵਿਨ ਵਾਸ਼ ਨੇ ਕਿਹਾ ਕਿ ਕਦਮ ਇਸ ਕਰਕੇ ਚੁੱਕਿਆ ਗਿਆ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਮਰੀਕਾ 'ਚ ਔਰ ਲੰਬੇ ਸਮੇਂ ਤੋਂ ਬਣੀ ਹੋਈ ਹੈ। ਇਸੇ ਦੇ ਚੱਲਦਿਆਂ ਹੋਇਆ ਇਹ ਗੰਭੀਰ ਤੇ ਜ਼ਿੰਮੇਦਾਰੀ ਭਰਿਆ ਫੈਸਲਾ ਲੈਣਾ ਪਿਆ। ਹਾਲਾਂਕਿ ਟਰੰਪ ਨੇ ਕਿਹਾ ਸੀ ਕਿ ਵਿਆਜ ਦਰਾਂ 1% ਜਾਂ ਉਸ ਤੋਂ ਵੀ ਘੱਟ ਹੋਣੀਆਂ ਚਾਹੀਦੀਆਂ ਕਿਉਂਕਿ ਅਸੀਂ ਦੁਨੀਆ 'ਚ ਸਭ ਤੋਂ ਬਿਹਤਰ ਕ੍ਰੈਡਿਟ ਦੇ ਰਹੇ ਹਾਂ ਔਰ ਇਸ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਵਿਆਜ ਦਰਾਂ ਵਧਣ ਦੇ ਨਾਲ ਕਰਜ਼, ਹੋਮ ਲੋਨ, ਕ੍ਰੈਡਿਟ ਕਾਰਡ ਆਦਿ ਇਹ ਸਭ ਲੈਣਾ ਮਹਿੰਗਾ ਹੋ ਜਾਂਦਾ। ਆਸਟ੍ਰੇਲੀਆ ਦੀ ਤਰ੍ਹਾਂ, ਭਾਰਤ ਦੀ ਤਰ੍ਹਾਂ, ਅਮਰੀਕਾ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਰਿਜ਼ਰਵ ਬੈਂਕ ਕੰਮ ਕਰਦਾ। ਹਾਲਾਂਕਿ ਇਸ ਦੇ ਉੱਤੇ ਜਿਹੜੇ ਸੇਵਿੰਗ ਖਾਤੇ ਨੇ ਉਹਨਾਂ ਦੇ ਨਾਲ ਬਿਹਤਰ ਰਿਟਰਨ ਮਿਲ ਸਕਦਾ, ਪਰ ਅਮਰੀਕਾ ਦੇ ਵਿੱਚ ਇਸ ਗੱਲ ਤੋਂ ਜ਼ਿਆਦਾ ਹਾਊਸਿੰਗ ਕ੍ਰਾਈਸਿਸ, ਜੋ ਕਿ ਆਸਟ੍ਰੇਲੀਆ ਜਾਂ ਯੂਰਪ ਜਾਂ ਹੋਰ ਦੂਸਰਿਆਂ ਅਜਿਹੇ ਵਿਕਸਿਤ ਦੇਸ਼ਾਂ ਦੀ ਇੱਕ ਸਮੱਸਿਆ ਬਣੀ ਹੋਈ ਹੈ, ਅਮਰੀਕਾ ਦੇ ਵਿੱਚ ਵੀ ਹੈ। ਘਰਾਂ ਦੀ ਕਿੱਲਤ ਤਾਂ ਨਹੀਂ ਹੈ, ਪਰ ਘਰਾਂ ਦੀ ਮਹਿੰਗੀਆਂ ਹੁੰਦੀਆਂ ਕੀਮਤਾਂ ਉੱਥੇ ਸਮੱਸਿਆ ਜ਼ਰੂਰ ਨੇ। ਅਜਿਹੇ ਦੇ ਵਿੱਚ ਕੇਂਦਰੀ ਬੈਂਕ ਦਾ ਟੀਚਾ ਇਹ ਹੈ ਕਿ ਮਹਿੰਗਾਈ ਅਮਰੀਕਾ 'ਚ 2% ਜਾਂ ਇਸ ਤੋਂ ਥੱਲੇ ਰਹਿ ਸਕੇ। ਕੇਂਦਰੀ ਬੈਂਕ ਦੇ ਗਵਰਨਰ ਨੇ ਵੀ ਗੱਲ ਕਹੀ ਕਿ ਅਮਰੀਕਾ ਦੇ ਵਿੱਚ ਮਹਿੰਗਾਈ 5 ਸਾਲ ਤੋਂ ਵੀ ਵੱਧ ਸਮੇਂ ਤੋਂ ਇਸੇ ਜਿਹੜੀ 2% ਦੀ ਰੇਟ ਹੈ ਇਸ ਤੋਂ ਉੱਪਰ ਚੱਲ ਰਹੀ ਹੈ। ਅਮਰੀਕਾ ਦਾ ਇਰਾਨ ਦੇ ਨਾਲ ਜਿਹੜਾ ਜੰਗ ਦਾ ਇੱਕ ਮਾਹੌਲ ਬਣਿਆ ਹੋਇਆ ਉਸ ਦੇ ਚੱਲਦਿਆਂ ਵੀ ਅਮਰੀਕਾ ਦੇ ਵਿੱਚ ਵਸਤਾਂ ਮਹਿੰਗੀਆਂ ਹੋਈਆਂ ਨੇ ਔਰ ਇਸ ਦੇ ਅਸਰ ਉੱਥੇ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਹੇ ਨੇ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਚੀਨ ਦੇ ਵਿੱਚ ਕਿਹਾ ਅਸਲ ਦੇ ਵਿੱਚ ਕਿ ਇਰਾਨ ਉਹਨਾਂ ਦੇ ਨਾਲ ਰਲ ਕੇ ਅੱਗੇ ਵਧਣ ਦੇ ਲਈ ਚੀਨ ਦਾ ਸਵਾਗਤ ਕਰਦਾ। ਇਰਾਨੀ ਲੋਕਾਂ ਦੇ ਅਧਿਕਾਰਾਂ ਦੀ ਜਿਹੜੇ ਗੱਲ ਕਰਦੇ ਨੇ, ਚੀਨ ਉਹਨਾਂ ਦੇ ਵਿੱਚੋਂ ਇੱਕ ਹੈ। ਅਰਾਕਚੀ ਨੇ ਅਮਰੀਕਾ ਦੇ ਉੱਤੇ ਇਸਲਾਮਾਬਾਦ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਵੀ ਮੜਿਆ। ਉਹਨਾਂ ਨੇ ਖੇਤਰੀ ਦੇਸ਼ਾਂ ਨੂੰ ਇਰਾਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ ਅਤੇ ਵਿਦੇਸ਼ੀ ਤਾਕਤਾਂ ਦੀ ਮੌਜੂਦਗੀ ਤੋਂ ਦੂਰ ਇੱਕ ਖੇਤਰੀ ਵਿਵਸਥਾ ਸਥਾਪਿਤ ਕਰਨ ਦੀ ਅਪੀਲ ਵੀ ਕੀਤੀ, ਯਾਨੀ ਕਿ ਮੱਧ ਪੂਰਬ ਦੇ ਦੇਸ਼ਾਂ ਨੂੰ ਇਕੱਠੇ ਆਉਣ ਦੀ ਗੱਲ ਕੀਤੀ। ਇਰਾਨ ਦੇ ਵਿਦੇਸ਼ ਮੰਤਰੀ ਦੀ ਚੀਨ ਯਾਤਰਾ ਚੀਨੀ ਰਾਸ਼ਟਰਪਤੀ ਦੀ ਅਮਰੀਕਾ ਯਾਤਰਾ ਤੋਂ ਠੀਕ ਪਹਿਲਾਂ ਹੋ ਰਹੀ ਹੈ। ਬੀਜਿੰਗ ਦੇ ਵਿੱਚ ਅਰਾਕਚੀ ਨੇ ਇਹ ਵੀ ਗੱਲ ਕਹੀ ਕਿ ਇਰਾਨ ਆਪਣੀ ਸੋਵਰੈਨਿਟੀ ਦੇ ਲਈ ਔਰ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਬੀਤੇ 2 ਸਾਲਾਂ ਦੇ ਵਿੱਚ ਅਬਾਸ ਅਰਾਕਚੀ ਦੀ ਚੀਨ ਦੀ ਇਹ ਦੂਸਰੀ ਯਾਤਰਾ ਹੈ। ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਲਗਭਗ 1 ਹਫ਼ਤੇ ਦੇ ਵਿੱਚ ਹੀ ਵਾਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮਿਲ ਸਕਦੇ ਨੇ, ਇਸ ਕਿਸਮ ਦੀ ਉਮੀਦ ਹੈ। ਹਾਲਾਂਕਿ ਚੀਨ ਨੇ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਭਾਰਤ ਦੌਰੇ 'ਤੇ ਆਉਣ ਤੋਂ ਪਹਿਲਾਂ ਠੀਕ 24 ਘੰਟੇ ਪਹਿਲਾਂ ਚੀਨ ਨੇ ਇਸ ਦਾ ਐਲਾਨ ਕੀਤਾ ਸੀ 2 ਦਿਨ ਪਹਿਲਾਂ ਹੀ। ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਨੈਟਵਰਕ, ਆਪਣੇ ਹੀ ਸੋਸ਼ਲ ਮੀਡੀਆ ਨੈਟਵਰਕ ਟਰੁੱਥ ਸੋਸ਼ਲ ਤੋਂ ਆਪਣੇ ਖਾਤੇ ਦੇ ਉੱਤੇ ਲਿਖਿਆ ਕਿ ਇਰਾਨ ਬਹੁਤ ਜਲਦ ਸਮਝੌਤਾ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਅਮਰੀਕਾ ਗੱਲਬਾਤ ਦੇ ਲਈ ਤਿਆਰ ਹੈ, ਪਰ ਅੰਤਿਮ ਫੈਸਲਾ ਅਮਰੀਕਾ ਦਾ ਹੋਵੇਗਾ। ਹਾਲਾਂਕਿ ਇਰਾਨ ਨੇ ਹਾਲੇ ਤੱਕ ਟਿੱਪਣੀ ਨਹੀਂ ਦਿੱਤੀ ਹੈ, ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੀ ਤਰਫ ਤੋਂ ਜਿੰਨੇ ਵੀ ਇਰਾਨ ਦੇ ਲਈ ਬਿਆਨ ਸਾਹਮਣੇ ਆਏ ਸੀ, ਇਰਾਨ ਨੇ ਹਮੇਸ਼ਾ ਉਹਨਾਂ ਨੂੰ ਨਕਾਰਿਆ ਕਿ ਉਹਨਾਂ ਨੇ ਕਦੇ ਵੀ ਸਮਝੌਤੇ ਦੇ ਲਈ ਪਹਿਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਮਝੌਤਾ ਉਹਨਾਂ ਦੀਆਂ ਸ਼ਰਤਾਂ ਦੇ ਉੱਤੇ ਹੀ ਹੋਏਗਾ ਜੇਕਰ ਹੋਇਆ ਤਾਂ। ਉੱਥੇ ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਉਹਨਾਂ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਵਿੱਚ ਭਾਰਤ ਦੀ ਨੇਵੀ ਨੇ ਉਕਸਾਵੇ ਵਾਲੀ ਕਾਰਵਾਈ ਕੀਤੀ ਹੈ। ਪਾਕਿਸਤਾਨ ਨੇ ਇਸ ਦੇ ਉੱਤੇ ਸਖ਼ਤ ਵਿਰੋਧ ਦਰਜ ਕਰਵਾਇਆ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਸਫੀਰ ਨੂੰ ਸੱਦਿਆ ਤੇ ਕਿਹਾ ਕਿ ਮੰਗਲਵਾਰ ਦੇ ਦਿਨ ਭਾਰਤੀ ਨੇਵੀ ਦੇ ਕੁਝ ਜੰਗੀ ਬੇੜਿਆਂ ਦੇ ਨਾਲ ਟਕਰਾਅ ਦੇਖਣ ਨੂੰ ਮਿਲਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੇ ਦਿਨ ਜਾਰੀ ਇੱਕ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਕਿ ਜਦੋਂ ਪਾਕਿਸਤਾਨ ਦੀ ਨੇਵੀ ਆਪਣਾ ਦੂਸਰਾ ਸੀ ਪਾਰਕ 26 ਜਿਹੜੀ ਫੌਜੀ ਮਸ਼ਕ ਹੈ ਉਸ ਨੂੰ ਅੰਜਾਮ ਦੇ ਰਹੀ ਸੀ, ਉਦੋਂ ਭਾਰਤੀ ਜੰਗੀ ਬੇੜੇ ਨੇ ਪਾਕਿਸਤਾਨ ਦੇ ਨੇਵੀ ਬੇੜੇ ਦੇ ਬੇਹੱਦ ਕੋਲ ਆ ਕੇ ਇੱਕ ਹਮਲਾਵਰ ਤਰੀਕੇ ਦੇ ਨਾਲ ਜੰਗੀ ਅਭਿਆਸ ਜਾਂ ਫੌਜੀ ਮਸ਼ਕ ਜਿਹੜੀ ਆ ਉਸਨੂੰ ਅੰਜਾਮ ਦਿੱਤਾ। ਪਾਕਿਸਤਾਨ ਨੇ ਦੋਸ਼ ਮੜਿਆ ਕਿ ਇਸ ਤੋਂ ਬਾਅਦ ਦੋਵੇਂ ਬੇੜਿਆਂ ਦੇ ਦਰਮਿਆਨ ਆਪਸ ਦੇ ਵਿੱਚ ਸੰਪਰਕ ਵੀ ਹੋਇਆ। ਇਹ ਘਟਨਾ ਕੌਮਾਂਤਰੀ ਕਾਨੂੰਨਾਂ ਦੇ ਤਹਿਤ ਫੌਜੀ ਅਭਿਆਸ ਜਾਂ ਫੌਜੀ ਮਸ਼ਕਾਂ ਕਰਨ ਦੇ ਜਿਹੜਾ ਅਧਿਕਾਰ ਹੈ ਉਸ ਦੀ ਉਲੰਘਣਾ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਹੈ ਕਿ ਭਾਰਤੀ ਸਫੀਰ ਨੂੰ ਇਹ ਕਿਹਾ ਗਿਆ ਕਿ ਭਾਰਤ ਦੀ ਸਰਕਾਰ ਤੱਕ ਇਹ ਜਾਣਕਾਰੀ ਪਹੁੰਚਾਵੇ ਕਿ ਪਾਕਿਸਤਾਨ ਸਖ਼ਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕਰਦਾ ਹੈ। ਭਾਰਤ ਦੇ ਪੱਖ ਤੋਂ ਹਾਲੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ। ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਨਜ਼ਰ ਨਹੀਂ ਆਈ ਹੈ ਪਰ ਖਬਰ ਏਜੰਸੀ ਰੂਟਰਸ ANI ਤੇ INS ਦੇ ਹਵਾਲੇ ਦੇ ਨਾਲ ਇਹ ਖਬਰ ਦੱਸੀ ਗਈ ਹੈ ਕਿ ਮੰਗਲਵਾਰ ਸ਼ਾਮ ਉੱਤਰੀ ਅਰਬ ਸਾਗਰ ਦੇ ਵਿੱਚ ਪਾਕਿਸਤਾਨ ਦੀ ਨੇਵੀ ਦੇ ਇੱਕ ਜਹਾਜ਼ ਦੇ ਉੱਤੇ ਨਿਯਮਿਤ ਨਿਗਰਾਨੀ ਦੇ ਰੂਪ ਦੇ ਵਿੱਚ ਭਾਰਤੀ ਨੇਵੀ ਦਾ ਇਹ ਜੰਗੀ ਬੇੜਾ ਤੇਜ਼ੀ ਦੇ ਨਾਲ ਅੱਗੇ ਗਿਆ ਸੀ ਜਦੋਂ ਦੋਹਾਂ ਦੀ ਟੱਕਰ ਵੀ ਹੋ ਗਈ ਸੀ ਇਸ ਘਟਨਾ ਦੇ ਵਿੱਚ ਨਵੀਂ ਦਿੱਲੀ ਨੇ ਪਾਕਿਸਤਾਨ ਦੇ ਸਫੀਰ ਦੇ ਨੂੰ ਤਲਬ ਕਰਕੇ ਆਪਣਾ ਭਾਰਤ ਵਾਲੇ ਪਾਸਿਓਂ ਆਪਣਾ ਵਿਰੋਧ ਜਿਹੜਾ ਉਹ ਦਰਜ ਕਰਵਾ ਦਿੱਤਾ ਸੀ ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਵੈਸਟ ਬੰਗਾਲ ਤੋਂ ਜਿੱਥੇ ਹੁਣ ਭਾਰਤ ਦੇ ਇਸ ਸਟੇਟ ਦੇ ਵਿੱਚ ਭਾਜਪਾ ਦੀ ਸੱਤਾ ਕਾਇਮ ਹੈ ਪਰ ਕੁਝ ਐਸੀ ਘਟਨਾ ਦੇਖਣ ਨੂੰ ਮਿਲੀ ਹੈ ਜਿਸ ਦੀ ਨਿੰਦਾ ਕੀਤੀ ਬਣਦੀ ਹੈ ਪੱਛਮ ਬੰਗਾਲ ਦੀ ਮਹਿਲਾ IPS ਅਧਿਕਾਰੀ ਬੁਸ਼ਰਾ ਬਾਨੋ ਇਨ੍ਹੀਂ ਦਿਨਾਂ ਦੇ ਵਿੱਚ ਚਰਚਾ ਦੇ ਉੱਤੇ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕੀਤੀ ਗਈ ਉਹਨਾਂ ਦੀ ਵੀਡੀਓ ਜਿਸ ਦੇ ਵਿੱਚ ਉਹਨਾਂ ਦੇ ਅਸਲਾਮ ਅਲੈਕੁਮ ਜਾਂ ਇਨਸ਼ਾਅੱਲਾ ਜਾਂ ਜਸਕਾਲਾ ਵਰਗੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਕਰਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ 14 ਸਪਤੰਬਰ ਦੇ ਸਰਕਾਰੀ ਹੁਕਮ ਦੇ ਮੁਤਾਬਕ 2021 ਬੈਚ ਦੀ IPS ਅਧਿਕਾਰੀ ਬੁਸ਼ਰਾ ਬਾਨੋ ਨੂੰ ਵੈਸਟ ਬੰਗਾਲ ਦੇ ਮੇਦਨੀਪੁਰ ਦੇ ਖੜਗਪੁਰ ਇਲਾਕੇ ਦੇ ਵਿੱਚ ਇੱਕ ਐਡੀਸ਼ਨਲ ਡਿਪਟੀ ਕਮਿਸ਼ਨਰ ਐਡੀਸ਼ਨਲ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਦਿੱਤੀ ਗਈ ਸੀ ਪਰ ਉਸ ਤੋਂ ਹਟਾ ਕੇ ਉਹਨਾਂ ਨੂੰ ਪੁਲਿਸ ਦੀ 4th ਬਟਾਲੀਅਨ ਦਾ ਡਿਪਟੀ ਕਮਾਂਡੈਂਟ ਹੁਣ ਬਣਾ ਦਿੱਤਾ ਗਿਆ ਇਸੇ ਹੁਕਮ ਦੇ ਵਿੱਚ ਦੋ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦਾ ਜ਼ਿਕਰ ਵੀ ਹੈ ਸਰਕਾਰੀ ਹੁਕਮ ਦੇ ਮੁਤਾਬਕ ਇਸ ਨੂੰ ਜਨਹਿੱਤ ਦੇ ਵਿੱਚ ਲਿਆ ਗਿਆ ਫੈਸਲਾ ਦੱਸਿਆ ਗਿਆ ਸਰਕਾਰੀ ਅਧਿਕਾਰੀਆਂ ਨੂੰ ਇਸ ਨੂੰ ਇੱਕ ਰੂਟੀਨ ਟਰਾਂਸਫਰ ਦੱਸਿਆ ਪਰ ਇੰਡੀਅਨ ਸੈਕੂਲਰ ਫਰੰਟ ਦੇ ਵਿਧਾਇਕ ਨੌਸ਼ਾਦ ਸਦੀਕੀ ਨੇ ਦੋਸ਼ ਮੜਿਆ ਕਿ ਬੁਸ਼ਰਾ ਬਾਨੋ ਨੇ ਗਲਤ ਤਰੀਕੇ ਦੇ ਨਾਲ ਗੈਰੇਜ ਪੋਸਟਿੰਗ ਜਿਹੜੀ ਉਹਨਾਂ ਦੀ ਕੀਤੀ ਗਈ ਹੈ ਯਾਨੀ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਉਹਨਾਂ ਦੀ ਪਿਛਲੀ ਪੋਸਟਿੰਗ ਦੀ ਤੁਲਨਾ ਦੇ ਵਿੱਚ ਘੱਟ ਅਹਿਮੀਅਤ ਰੱਖਦੀ ਕੁਝ ਦਿਨ ਪਹਿਲਾਂ ਬੁਸ਼ਰਾ ਬਾਨੋ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖਾਸਾ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਉਹ ਭਾਰਤ ਦੇ ਸਿਵਲ ਸੇਵਾ ਪ੍ਰੀਖਿਆ ਦੇ ਲਈ ਯਾਨੀ UPSC ਦੇ ਲਈ ਤਿਆਰੀ ਕਰਨ ਦੇ ਬਾਰੇ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਰੈਜ਼ੀਡੈਂਸ਼ੀਅਲ ਕੋਚਿੰਗ ਅਕੈਡਮੀ ਦੇ ਵਿੱਚ ਮਹਿਲਾਵਾਂ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਵੀ ਇੱਕ ਜਿਹੜੀ ਗੱਲ ਪ੍ਰਵਾਨ ਕੀਤੀ ਸੀ ਬਤੌਰ ਸਾਬਕਾ ਵਿਦਿਆਰਥਨ ਇਸ ਅਕੈਡਮੀ ਦੀ ਉਹਨਾਂ ਨੇ ਕਾਫੀ ਮਦਦ ਇਸ ਅਕੈਡਮੀ ਦੀ ਕੀਤੀ ਔਰ ਇਸ ਦਰਮਿਆਨ ਵੀਡੀਓ ਦੇ ਵਿੱਚ ਉਹਨਾਂ ਨੇ ਅਸਲਾਮ ਅਲੈਕੁਮ ਦੇ ਨਾਲ ਸ਼ੁਰੂਆਤ ਕੀਤੀ ਕਈ ਵਾਰ ਇਨਸ਼ਾਅੱਲਾ ਅਤੇ ਜਸਕਾਲਾ ਸ਼ਬਦਾਂ ਦੀ ਉਹਨਾਂ ਨੇ ਵਰਤੋਂ ਕੀਤੀ ਹਾਲਾਂਕਿ ਕੁਝ ਲੋਕਾਂ ਨੇ ਸਵਾਲ ਕੀਤਾ ਕਿ ਉਹਨਾਂ ਨੇ ਜੈ ਹਿੰਦ ਵੰਦੇ ਮਾਤਰਮ ਵਰਗੇ ਜਿਹੜੇ ਸ਼ਬਦ ਸੀ ਉਹਨਾਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਇਸੇ ਕਰਕੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਖੈਰ ਇਸ ਕਿਸਮ ਦੀਆਂ ਧਰਮ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਭਾਰਤ ਦੇ ਵਿੱਚ ਖਾਸੀਆਂ ਚਰਚਾ 'ਚ ਰਹਿੰਦੀਆਂ ਨੇ ਉੱਧਰ ਨੀਮ ਕਰੋਲੀ ਬਾਬਾ ਦੇ ਉੱਤੇ ਬਣੀ ਹਨੂੰਮਾਨ ਅੰਸ਼ ਫਿਲਮ ਦੁਨੀਆ ਭਰ ਦੇ ਵਿੱਚ 300 ਕਰੋੜ ਤੋਂ ਪਾਰ ਦੀ ਕਮਾਈ ਕਰ ਗਈ ਹੈ 41 ਦਿਨਾਂ ਦੇ ਵਿੱਚ ਇਹ ਕਮਾਈ ਹਾਸਲ ਕੀਤੀ ਹੈ ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਇਸ ਦਰਮਿਆਨ ਮੇਘਨਾ ਗੁਲਜ਼ਾਰ ਦੀ ਦਾਇਰਾ ਵੀ ਜਿਹੜੀ ਉਹ ਮੇਘਨਾ ਗੁਲਜ਼ਾਰ ਦੀ ਤਰਫ ਤੋਂ ਫਿਲਮ ਜਿਹੜੀ ਦਾਇਰਾ ਤਿਆਰ ਕੀਤੀ ਗਈ ਸੀ ਉਹ ਵੀ ਇਸ ਦਰਮਿਆਨ ਸਿਨੇਮਾ ਘਰਾਂ ਦੇ ਵਿੱਚ ਹੈ ਪਰ ਉਹਨਾਂ ਨੇ ਇਸ ਫਿਲਮ ਦੀ ਤਾਰੀਫ ਕੀਤੀ ਦੱਸ ਦਈਏ ਕਿ ਹਨੂੰਮਾਨ ਅੰਸ਼ 41 ਦਿਨਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ 9,203 ਸ਼ੋਅਜ਼ ਦੇ ਨਾਲ 6 ਕਰੋੜ ਦੀ ਕਲੈਕਸ਼ਨ ਇਸ ਨੇ 41ਵੇਂ ਦਿਨ ਦੇ ਵਿੱਚ ਫਿਲਮ ਨੇ ਕੀਤੀ ਹੈ ਭਾਰਤ ਦੇ ਵਿੱਚ ਨੈੱਟ ਕਲੈਕਸ਼ਨ ਫਿਲਮ ਦੀ 237 ਕਰੋੜ ਹੋ ਚੁੱਕੀ ਹੈ ਜਦਕਿ ਗਰੋਸ ਕਲੈਕਸ਼ਨ 280 ਕਰੋੜ ਆ ਉੱਥੇ ਹੀ ਓਵਰਸੀਜ਼ ਕਲੈਕਸ਼ਨ ਜਿਹੜੀ ਹੈ ਉਹ ਰਲਾ ਦਈਏ ਤਾਂ 300 ਕਰੋੜ ਤੋਂ ਪਾਰ ਦੀ ਕਮਾਈ ਇਸ ਫਿਲਮ ਦੀ ਮੰਨੀ ਜਾ ਰਹੀ ਹੈ ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਔਰ ਸਭ ਤੋਂ ਅਹਿਮ ਖਬਰ ਜਿਹੜੀ ਉਹ ਆਸਟ੍ਰੇਲੀਆ ਦੇ ਹੋਮ ਅਫੇਅਰਸ ਮਿਨਿਸਟਰ ਯਾਨੀ ਗ੍ਰਹਿ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਮੰਤਰਾਲਾ ਉਸ ਦੇ ਮੰਤਰੀ ਟੌਨੀ ਬਰਕ ਦੇ ਦੁਆਰਾ ਬੜੇ ਲੰਮੇ ਚਿਰ ਤੋਂ ਉਡੀਕਿਆ ਜਾ ਰਿਹਾ ਨੈਸ਼ਨਲ ਪ੍ਰੈਸ ਕਲੱਬ ਦਾ ਭਾਸ਼ਣ ਜਿਸ ਦੇ ਵਿੱਚ ਅੱਜ ਆਖਿਰਕਾਰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਮੰਤਰੀ ਦੀ ਤਰਫ ਤੋਂ ਆਸਟ੍ਰੇਲੀਆ ਦੀ ਰਣਨੀਤੀ ਦਾ ਐਲਾਨ ਕੀਤਾ ਗਿਆ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਸਰਕਾਰ ਆਪਣੀ ਰਣਨੀਤੀ ਅਪਣਾਉਣਾ ਚਾਹੁੰਦੀ ਹੈ ਖਾਸ ਤੌਰ ਦੇ ਉੱਤੇ 3 ਕਿਸਮ ਦੇ ਟੈਂਪਰੇਰੀ ਵੀਜ਼ਾ ਦੀ ਕੈਟੇਗਰੀ ਵੰਡ ਲਈ ਜਾਂਦੀ ਹੈ ਸਟੂਡੈਂਟ ਵੀਜ਼ਾ ਟੂਰਿਸਟ ਵੀਜ਼ਾ ਅਤੇ ਬੈਕਪੈਕਰ ਵੀਜ਼ਾ ਤਿੰਨਾਂ ਦੇ ਉੱਤੇ ਜਿਹੜਾ ਅੱਜ ਦੇ ਦਿਨ ਗਾਜ ਡਿੱਗੀ ਹੈ ਕੀ ਬਦਲਾਅ ਹੋਏ ਨੇ ਇਸ ਖਬਰੀ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਕੁਝ ਅੰਕੜੇ ਸਾਂਝੇ ਕੀਤੇ ਗਏ ਸੀ। ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਉਹ ਥੱਲੇ ਗਈ ਹੈ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਕਿੰਨੇ ਲੋਕ ਆਏ ਨੇ ਤੇ ਕਿੰਨੇ ਚਲੇ ਗਏ ਨੇ, ਉਸ ਤੋਂ ਬਾਅਦ ਜਿਹੜੀ ਕੈਲਕੂਲੇਸ਼ਨ ਰਹਿ ਜਾਂਦੀ ਹੈ ਉਸਨੂੰ NOM ਯਾਨੀ ਕਿ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਕਹਿ ਲਿਆ ਜਾਂਦਾ। ਅਜਿਹੇ ਦੇ ਵਿੱਚ ਮਾਰਚ 2026 ਦੇ ਅੰਦਰ ਪਿਛਲੇ 12 ਮਹੀਨਿਆਂ ਦੀ ਤੁਲਨਾ ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਥੱਲੇ ਗਈ ਹੈ। ਮਾਰਚ 2026 ਤੋਂ ਪਹਿਲਾਂ ਆਸਟ੍ਰੇਲੀਆ 'ਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ 3,09,000 ਤੇ 500 ਵਿਅਕਤੀਆਂ ਦੀ ਸੀ, ਜੋ ਕਿ ਘੱਟ ਕੇ ਮਾਰਚ ਮਹੀਨੇ 'ਚ 2,92,000 ਤੱਕ ਆ ਗਈ ਹੈ। ਬਾਵਜੂਦ ਇਸ ਦੇ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਇਜ਼ਾਫਾ ਹੋਇਆ। ਆਸਟ੍ਰੇਲੀਆ ਦੀ ਆਬਾਦੀ 3,92,000 ਤੇ 700 ਵਿਅਕਤੀ ਹੋਰ ਵਧੇ ਨੇ, ਯਾਨੀ ਆਸਟ੍ਰੇਲੀਆ ਦੀ ਤਾਜ਼ਾ ਆਬਾਦੀ 27.9 million ਦੱਸੀ ਗਈ ਹੈ। ਸਭ ਤੋਂ ਵੱਧ ਇਜ਼ਾਫਾ ਜਿਹੜਾ, ਚਾਹੇ ਉਹ ਆਬਾਦੀ ਵਾਧੇ ਦਾ ਹੋਵੇ ਨੈਚੁਰਲ ਬਰਥ ਦੇ ਨਾਲ, ਚਾਹੇ ਉਹ ਪ੍ਰਵਾਸ ਦੇ ਨਾਲ ਜੁੜਿਆ ਹੋਵੇ, ਵੈਸਟਰਨ ਆਸਟ੍ਰੇਲੀਆ ਸਟੇਟ ਦੇ ਵਿੱਚ ਦੇਖਣ ਨੂੰ ਮਿਲਿਆ। ਸਭ ਤੋਂ ਤੇਜ਼ੀ ਦੇ ਨਾਲ ਪਾਪੂਲੇਸ਼ਨ ਗਰੋਥ ਇੱਥੇ ਹੋਈ ਹੈ, 2.1% ਦੇ ਨਾਲ। ਵਿਕਟੋਰੀਆ ਦੂਜੇ ਨੰਬਰ 'ਤੇ ਆਉਂਦਾ 1.6% ਦੇ ਨਾਲ, ਜਦਕਿ ਸਭ ਤੋਂ ਸਲੋ ਪਾਪੂਲੇਸ਼ਨ ਗਰੋਥ ਜਿਹੜੀ ਉਹ ਤਸਮੇਨੀਆ ਸਟੇਟ ਦੇ ਵਿੱਚ ਹੋਈ ਹੈ, 0.6%। ਇਸ ਦਰਮਿਆਨ ਇਹ ਪਿਛਲੇ 12 ਮਹੀਨਿਆਂ ਦੇ ਅੰਕੜੇ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਨੇ। ਉੱਧਰ ਦੂਸਰੇ ਪਾਸੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਤੇ ਸਭ ਤੋਂ ਜ਼ਿਆਦਾ ਅਹਿਮੀਅਤ ਜਿਹੜਾ ਟੌਨੀ ਬਰਕ ਦਾ ਇਹ ਭਾਸ਼ਣ ਸੀ, ਜਿਸ ਦੇ ਵਿੱਚ ਉਹਨਾਂ ਨੇ ਅਲੱਗ ਅਲੱਗ ਐਲਾਨ ਕੀਤੇ। ਟੈਂਪਰੇਰੀ ਵੀਜ਼ਾਜ਼ ਨੂੰ ਲੈ ਕੇ, ਸਕਿੱਲਡ ਵੀਜ਼ਾਜ਼ ਦੇ ਅੰਦਰ ਬਦਲਾਅ ਕਰਨ ਨੂੰ ਲੈ ਕੇ, ਅਤੇ ਇੱਥੋਂ ਤੱਕ ਕਿ ਬੈਕਪੈਕਰ ਵੀਜ਼ਾਜ਼ ਦੇ ਵਿੱਚ ਇੱਕ ਕੈਪ ਲਗਾਉਣ ਤੋਂ ਇਲਾਵਾ ਹੋਰ ਬਹੁਤ ਸਾਰੇ ਐਲਾਨ ਕੀਤੇ ਗਏ। ਸ਼ੁਰੂਆਤ ਜੇਕਰ ਕਰੀਏ ਤਾਂ ਟੌਨੀ ਬਰਕ ਨੇ ਆਪਣੇ ਭਾਸ਼ਣ ਦੇ ਸ਼ੁਰੂਆਤੀ ਹਿੱਸੇ ਦੇ ਵਿੱਚ ਹੀ ਪਿਛਲੀ ਸਰਕਾਰ ਨੂੰ ਯਾਨੀ ਲਿਬਰਲ ਨੈਸ਼ਨਲ ਗਠਜੋੜ ਨੂੰ ਨਿਸ਼ਾਨੇ 'ਤੇ ਲਿਆ। ਉਹਨਾਂ ਨੇ ਮੰਨਿਆ ਕਿ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਵਧਿਆ, ਪਰ ਇਸ ਨੂੰ ਮਾਸ ਮਾਈਗ੍ਰੇਸ਼ਨ ਵਾਲੀ ਕੰਟਰੀ ਨਹੀਂ ਕਰਾਰ ਦਿੱਤਾ ਜਾ ਸਕਦਾ। ਉਹਨਾਂ ਨੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਹਵਾਲਿਆਂ ਦੇ ਨਾਲ ਕੁਝ ਅੰਕੜੇ ਸਾਂਝੇ ਕਰਦਿਆਂ ਹੋਇਆਂ ਦੱਸਿਆ ਕਿ ਪਿਛਲੀ ਸਰਕਾਰ ਦੇ ਵੇਲੇ ਜਿਹੜੇ ਕੁਝ ਇਸ ਕਿਸਮ ਦੇ ਨਾਲ ਅੰਕੜੇ ਵਧੇ ਸੀ, ਜਿਸ ਦੇ ਵਿੱਚ ਹੁਣ ਉਹ ਲੋਕ ਯਾਨੀ ਕਿ ਲਿਬਰਲ ਨੈਸ਼ਨਲ ਗਠਜੋੜ ਜ਼ਿੰਮੇਦਾਰੀ ਨਹੀਂ ਚੱਕੇਗਾ, ਉਸ ਦੇ ਵਿੱਚ ਯੋਗਾ ਟੀਚਰਸ ਵੀ ਸੀ। ਉਹਨਾਂ ਕਿਹਾ ਕਿ ਜਦੋਂ ਅਸੀਂ ਸਕਿੱਲਡ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਯੋਗਾ ਟੀਚਰਸ ਕਿਹੜੇ ਪਾਸਿਓਂ ਲੋੜ ਪੈ ਗਈ ਆਸਟ੍ਰੇਲੀਆ ਨੂੰ ਇੰਨੀ ਜ਼ਿਆਦਾ, ਜਦਕਿ ਪਿਛਲੀ ਲਿਬਰਲ ਨੈਸ਼ਨਲ ਗਠਜੋੜ ਸਰਕਾਰ ਨੇ ਭਾਰਤ ਦੀ ਸਰਕਾਰ ਦੇ ਨਾਲ ਇੱਕ ਸਮਝੌਤਾ ਕੀਤਾ ਹੋਇਆ ਸੀ। ਇਹ ਸਮਝੌਤੇ ਦੇ ਤਹਿਤ ਵੱਡੀ ਗਿਣਤੀ 'ਚ ਯੋਗਾ ਟੀਚਰਸ ਆਏ ਨੇ, ਅਤੇ ਸਾਡੀ ਸਰਕਾਰ ਦੇ ਵਿੱਚ ਇੱਕ ਵੀ ਯੋਗਾ ਟੀਚਰ ਨੂੰ ਆਸਟ੍ਰੇਲੀਆ ਦੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਦਿੱਤੀ ਗਈ। ਸੁਣੋ ਉਹਦਾ ਭਾਸ਼ਣ ਦਾ ਇਹ ਹਿੱਸਾ।
1: In the life of this government, the number of yoga teachers we have brought in is zero. Zero. And yet this claim is constantly made about yoga teachers. Why are they on the list at all? Because there was an agreement made by the previous government with India that yoga teachers would be added to the list. The person from the previous government who announced that change was Dan Tehan as assistant trade. So it's a tiny argument, but it is so constantly out there and so demonstrably wrong.
0: ਪਿਛਲੀ ਸਰਕਾਰ ਦੇ ਅਸਿਸਟੈਂਟ ਟ੍ਰੇਡ ਮਿਨਿਸਟਰ ਡੈਨ ਟੈਹਾਨ ਦੇ ਉੱਤੇ ਵਰਦਿਆਂ ਉਹਨਾਂ ਕਿਹਾ ਕਿ ਇਹ ਪਿਛਲੀ ਸਰਕਾਰ ਦੇ ਵਿੱਚ ਹੋਇਆ ਇੰਤਜ਼ਾਮਾਤ ਸੀ, ਜਦਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀ ਮਾਈਗ੍ਰੇਸ਼ਨ ਜਿਹੜੀ ਆ ਉਹ ਇੱਕ ਸਮੱਸਿਆ ਜ਼ਰੂਰ ਆ, ਔਰ ਉਸਦਾ ਇੱਕ ਢੰਗ ਦੇ ਨਾਲ ਹੱਲ ਹੋਣਾ ਚਾਹੀਦਾ। ਐਦਾਂ ਨਹੀਂ ਕਿ ਕੋਈ ਵੀ ਆ ਕੇ ਕਹਿ ਦੇਵੇ ਕਿ ਇੰਨੇ ਵੀਜ਼ਾਸ ਖਤਮ ਕਰ ਦਿਓ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਵੀ ਜੇਕਰ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ ਤਾਂ ਇੱਥੋਂ ਦੇ ਢਾਂਚੇ ਦਾ, ਇੱਥੋਂ ਦੇ ਸਿਸਟਮ ਦਾ ਇੱਕ ਹਿੱਸਾ ਬਣ ਜਾਂਦੇ ਨੇ, ਉਹ ਇੱਥੋਂ ਦੇ ਕੈਫੇਜ਼ ਇੱਥੋਂ ਦੇ ਹਸਪਤਾਲਾਂ 'ਚ ਕੰਮ ਕਰਦੇ ਨੇ। ਇੱਕਦਮ ਖਤਮ ਕਰ ਦੇਣ ਦੇ ਨਾਲ ਆਸਟ੍ਰੇਲੀਆ ਦੇ ਅਰਥਚਾਰੇ ਦੇ ਉੱਤੇ ਵੀ ਅਸਰ ਪਏਗਾ। ਇਸ ਦਰਮਿਆਨ ਹਾਊਸਿੰਗ ਸ਼ਾਰਟੇਜ ਵਰਗੇ ਜਿਹੜੇ ਅੱਖਰ ਵਰਤੇ ਜਾਂਦੇ ਨੇ, ਪੌਲਿਨ ਹੈਨਸਨ ਜਾਂ ਉਹਨਾਂ ਦੀ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕਿਹਾ ਗਿਆ ਸੀ ਕਿ ਦੇਸ਼ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਯਾਨੀ ਘਰਾਂ ਦੀ ਕਿੱਲਤ ਦੀ ਸਮੱਸਿਆ ਇਸ ਕਰਕੇ ਹੈ ਕਿਉਂਕਿ ਦੇਸ਼ ਦੇ ਵਿੱਚ ਪ੍ਰਵਾਸ ਲਗਾਤਾਰ ਵੱਧ ਰਿਹਾ ਹੈ। ਹਾਊਸਿੰਗ ਸ਼ਾਰਟੇਜ ਦੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਟੌਨੀ ਬਰਕ ਨੇ ਕਿਹਾ ਕਿ ਇਹ ਇੱਕ ਜੈਨੂਅਨ ਯਾਨੀ ਕਿ ਇੱਕ ਵਾਜਬ ਪ੍ਰੋਬਲਮ ਹੈ, ਪਰ ਸਾਨੂੰ ਇਸ ਨੂੰ ਢੰਗ ਸਿਰ ਹੱਲ ਕਰਨਾ ਹੋਏਗਾ। ਉਹਨਾਂ ਕਿਹਾ ਕਿ ਹਾਊਸਿੰਗ ਸ਼ਾਰਟੇਜ ਜਾਂ ਹਾਊਸਿੰਗ ਕ੍ਰਾਈਸਿਸ ਜਿਹੜਾ ਉਹ ਇਮੀਗ੍ਰੇਸ਼ਨ ਕਰਕੇ ਨਹੀਂ ਹੋਇਆ, ਬਲਕਿ ਇਮੀਗ੍ਰੇਸ਼ਨ ਨੂੰ ਇਸ ਸਮੱਸਿਆ ਦੇ ਹੱਲ ਦੇ ਵਿੱਚ ਜ਼ਰੂਰ ਜੋੜਨਾ ਹੋਏਗਾ। ਇਸ ਦਰਮਿਆਨ ਉਹਨਾਂ ਨੇ ਬੌਬ ਹਾਕੀ ਦੀ ਸਰਕਾਰ ਦਾ ਇੱਕ ਅੰਕੜਾ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਕਿੱਲਤ ਇਸ ਕਰਕੇ ਨਹੀਂ ਹੈ ਕਿਉਂਕਿ ਪ੍ਰਵਾਸ ਵੱਧ ਰਿਹਾ, ਬਲਕਿ ਉਸ ਦੇ ਪਿੱਛੇ ਸਾਡਾ ਸਮਾਜਿਕ ਢਾਂਚਾ ਜ਼ਿੰਮੇਦਾਰ ਹੈ। ਅਸੀਂ ਘਰਾਂ ਦੇ ਵਿੱਚ ਇਕੱਠੇ ਰਹਿ ਕੇ ਰਾਜ਼ੀ ਨਹੀਂ ਹੈ। ਆਸਟ੍ਰੇਲੀਆ ਦੇ ਵਿੱਚ ਇਹ ਪਹਿਲਾਂ ਵੀ ਗੱਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕਹਿ ਚੁੱਕੇ ਨੇ ਕਿ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਰਹਿਣਾ ਚਾਹੀਦਾ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਸਮਾਜਿਕ ਸਮੱਸਿਆ ਨੂੰ ਪ੍ਰਵਾਸ ਦੇ ਉੱਤੇ ਸੁੱਟ ਦੇਣਾ ਕਿੱਥੋਂ ਤੱਕ ਜਾਇਜ਼ ਹੈ? ਖੈਰ, ਟੌਨੀ ਬਰਕ ਨੇ ਆਪਣੇ ਭਾਸ਼ਣ ਦੇ ਵਿੱਚ ਕੀ ਕਿਹਾ ਉਹ ਵੀ ਤੁਸੀਂ ਸੁਣ ਲਓ।
1: ਹਾਊਸਿੰਗ ਐਂਡ ਦ ਹਾਊਸਿੰਗ ਸ਼ੋਰਟੇਜ ਵੀ ਹੈਵ ਇਜ਼ ਨਾਟ ਕੌਜ਼ਡ ਬਾਈ ਇਮੀਗ੍ਰੇਸ਼ਨ ਬਟ ਇਮੀਗ੍ਰੇਸ਼ਨ ਨੀਡਸ ਟੂ ਬੀ ਪਾਰਟ ਆਫ ਦ ਸੋਲੂਸ਼ਨ ਫਾਰ ਦ ਹਾਊਸਿੰਗ ਕ੍ਰਾਈਸਿਸ ਐਂਡ ਲੈਟ ਮੀ ਐਕਸਪਲੇਨ ਵਾਈ। If you go back to the Hawke government, back to the Hawke years to today, and look at, well, what's happened to housing, what's happened to number of people, you'll find these two really simple facts. The number of people in Australia has increased by 75%. The number of homes has increased by 100%. How on earth did we end up with a housing problem, if they're the stats? And the answer's really simple. Back then, and Australians have every right to decide how many people they want to live in per household. Back then, the number of people per household was 2.9. It's now 2.5. Every time we get a 0.1 change, a 0.1 change in the number of people per household, we have to find an additional 450,000 homes.
0: Now, वैसे जिस ਬੌਬ ਹਾਕੀ ਦੀ ਗੱਲ ਟੌਨੀ ਬਰਕ ਨੇ ਆਪਣੇ ਭਾਸ਼ਣ 'ਚ ਕੀਤੀ, ਉਹ ਆਸਟ੍ਰੇਲੀਆ ਦੇ 23ਵੇਂ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ। 1983 ਤੋਂ ਲੈ ਕੇ 1991 ਦੇ ਦਰਮਿਆਨ ਉਹ ਇਸ ਅਹੁਦੇ ਦੇ ਉੱਤੇ ਰਹੇ ਸੀ। ਪਰ ਇਸ ਦਰਮਿਆਨ ਟੌਨੀ ਬਰਕ ਨੇ ਇਹ ਗੱਲ ਜ਼ਰੂਰ ਕਹੀ ਕਿ ਜਦੋਂ ਘਰਾਂ ਦੇ ਵਿੱਚ ਉਸ ਵੇਲੇ 2.9 ਲੋਕ ਹਰ ਇੱਕ ਘਰ ਦੇ ਵਿੱਚ ਰਹਿ ਰਹੇ ਸੀ, ਹੁਣ ਅੱਜ ਦੀ ਤਰੀਕ 'ਚ 2.5 ਲੋਕ ਹੀ ਇੱਕ ਘਰ ਦੇ ਵਿੱਚ ਰਹਿ ਰਹੇ ਨੇ। ਪਰ ਇਸ ਨੂੰ 0.9 ਜਾਂ 0.5 ਦੇ ਨਾਲ ਨਾ ਸਮਝਿਆ ਲਿਆਵੇ। ਉਹਨਾਂ ਕਿਹਾ ਕਿ 0.1 ਦਾ ਵੀ ਚੇਂਜ ਜਿਹੜਾ ਉਹ ਆਸਟ੍ਰੇਲੀਆ 'ਚ 4.5 ਲੱਖ ਘਰਾਂ ਦੀ ਕਿੱਲਤ ਪੈਦਾ ਕਰ ਦਿੰਦਾ। ਅਜਿਹੇ ਦੇ ਵਿੱਚ ਇੱਕ ਹੋਰ ਸਮੱਸਿਆ ਦੀ ਗੱਲ ਕੀਤੀ ਗਈ ਜਿਸ ਨੂੰ ਇੱਕ ਜੈਨੂਅਨ ਪ੍ਰੋਬਲਮ ਟੌਨੀ ਬਰਕ ਨੇ ਦੱਸਿਆ। ਉਹ ਸੀ ਵਿਦਿਆਰਥੀਆਂ ਦੇ ਦੁਆਰਾ ਵੀਜ਼ਾ ਹੋਪਿੰਗ, ਯਾਨੀ ਇੱਕ ਵੀਜ਼ਾ ਤੋਂ ਦੂਸਰੇ ਵੀਜ਼ਾ ਤੱਕ ਚਲੇ ਜਾਣਾ। ਅਕਸਰ ਆਮ ਤੌਰ ਦੇ ਉੱਤੇ ਟ੍ਰੇਡ ਕੋਰਸਿਸ ਦੇ ਵਿੱਚ ਆ ਕੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਗ੍ਰੈਜੂਏਟ ਡਿਪਲੋਮਾਸ ਜਾਂ ਦੂਸਰੇ ਵੀਜ਼ਿਆਂ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰਦੇ ਰਹਿੰਦੇ ਨੇ। ਟੌਨੀ ਬਰਕ ਨੇ ਕਿਹਾ ਕਿ ਵੀਜ਼ਾ ਹੋਪਿੰਗ ਉੱਥੋਂ ਤੱਕ ਜਾਇਜ਼ ਹੈ ਜਦੋਂ ਕਿ ਲੋਕ ਇੱਥੇ ਆ ਕੇ ਟ੍ਰੇਡ ਕੋਰਸ ਦੇ ਵਿੱਚ ਜਾਣ ਅਤੇ ਫਿਰ ਉਹ ਤੋਂ ਬਾਅਦ ਗ੍ਰੈਜੂਏਸ਼ਨ ਅਤੇ ਫਿਰ ਮਾਸਟਰ ਡਿਗਰੀ ਦੇ ਵਿੱਚ ਅਤੇ ਫਿਰ ਉਸ ਤੋਂ ਬਾਅਦ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨ ਜਾਂ ਫਿਰ ਕਿਸੇ ਵਿਅਕਤੀ ਦੇ ਕਿਸੇ ਆਸਟ੍ਰੇਲੀਅਨ ਕਾਰੋਬਾਰ ਦੇ ਨਾਲ ਜੁੜ ਕੇ ਉਸ ਦੇ ਰਾਹੀਂ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰ ਲੈਣ। ਇਸ ਨੂੰ ਵੀਜ਼ਾ ਹੋਪਿੰਗ ਨਹੀਂ ਕਿਹਾ ਜਾ ਸਕਦਾ। ਵੀਜ਼ਾ ਹੋਪਿੰਗ ਉਸ ਨੂੰ ਕਿਹਾ ਜਾਏਗਾ ਜਿਸ ਦੇ ਵਿੱਚ ਕੁਝ ਵਿਦਿਆਰਥੀ ਆਉਂਦੇ ਨੇ ਇੱਕ ਟ੍ਰੇਡ ਕੋਰਸ ਤੋਂ ਦੂਸਰੇ ਟ੍ਰੇਡ ਕੋਰਸ ਦੇ ਵਿੱਚ ਰਹਿ ਕੇ ਅਤੇ ਫਿਰ ਸਮਾਂ ਟਪਾਉਣ ਦੇ ਲਈ ਆਮ ਤੌਰ ਦੇ ਉੱਤੇ ਟ੍ਰਿਬਿਊਨਲਸ ਦੇ ਵਿੱਚ ਕੇਸ ਲੈ ਕੇ ਜਾਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਦੇ ਇੱਥੇ ਬੱਚੇ ਹੁੰਦੇ ਨੇ, ਉਹ ਵੱਡੇ ਹੁੰਦੇ ਨੇ, ਆਸਟ੍ਰੇਲੀਆ ਦੇ ਸਿਸਟਮ ਦੇ ਵਿੱਚ ਉਹ ਰਚਮਿਚ ਜਾਂਦੇ ਨੇ ਅਤੇ ਫਿਰ ਆਉਂਦੀ ਹੈ ਮਿਨਿਸਟੇਰੀਅਲ ਡਾਇਰੈਕਸ਼ਨ। ਉਹਨਾਂ ਨੇ ਮਿਨਿਸਟੇਰੀਅਲ ਡਾਇਰੈਕਸ਼ਨ 119 ਦਾ ਵੀ ਸੋਧ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਟੈਂਪਰੇਰੀ ਵੀਜ਼ਾ ਅਤੇ ਪਰਮਾਨੈਂਟ ਵੀਜ਼ਾ 'ਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਿਨਿਸਟੇਰੀਅਲ ਡਾਇਰੈਕਸ਼ਨ ਦੀ ਵਰਤੋਂ ਕੀਤੀ ਜਾਏਗੀ। ਖੈਰ, ਇਸ ਦਰਮਿਆਨ ਸਟੂਡੈਂਟ ਵੀਜ਼ਾ ਦੇ ਉੱਤੇ ਵਰਦਿਆਂ ਹੋਇਆਂ ਉਹਨਾਂ ਇਹ ਵੀ ਕਿਹਾ ਕਿ ਇਸ ਵਕਤ ਆਸਟ੍ਰੇਲੀਆ ਦੀ ਸਰਕਾਰ ਇਹ ਐਲਾਨ ਕਰਨ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਵੀਜ਼ਾਸ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟ ਆਉਣਗੇ, ਯਾਨੀ ਕੌਮਾਂਤਰੀ ਵਿਦਿਆਰਥੀ ਆਉਣਗੇ, ਉਹ ਆਪਣੇ ਡਿਪੈਂਡੈਂਟਸ ਨੂੰ ਆਪਣੇ ਵੀਜ਼ਾ ਦੇ ਉੱਤੇ ਨਹੀਂ ਜੋੜ ਸਕਣਗੇ। ਯਾਨੀ ਕਿ ਜੇਕਰ ਕੋਈ ਲੜਕਾ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਦੇ ਉੱਤੇ ਆਉਂਦਾ ਤਾਂ ਉਹ ਆਸਟ੍ਰੇਲੀਆ ਦੇ ਵਿੱਚ ਆ ਕੇ ਆਪਣੀ ਪਤਨੀ ਨੂੰ ਅਤੇ ਆਪਣੇ ਬੱਚਿਆਂ ਨੂੰ ਡਿਪੈਂਡੈਂਟ ਵੀਜ਼ਾ ਦੇ ਉੱਤੇ ਐਡ ਨਹੀਂ ਕਰ ਸਕੇਗਾ। ਇਸੇ ਤਰੀਕੇ ਦੇ ਨਾਲ ਜੇਕਰ ਕੋਈ ਲੜਕੀ ਆਉਂਦੀ ਹੈ ਤਾਂ ਆਪਣੇ ਪਤੀ ਜਾਂ ਆਪਣੇ ਬੱਚਿਆਂ ਨੂੰ ਇਸ ਦੇ ਉੱਤੇ ਐਡ ਨਹੀਂ ਕਰ ਸਕੇਗੀ। ਮਹਿਕਮੇ ਦੇ ਅੰਕੜੇ ਸਾਂਝੇ ਕਰਦੇ ਹੋਏ ਉਹਨਾਂ ਦੱਸਿਆ ਕਿ ਪਿਛਲੇ ਸਾਲ 3 ਲੱਖ ਦੇ ਆਸ ਪਾਸ ਵਿਦਿਆਰਥੀ ਆਸਟ੍ਰੇਲੀਆ ਦੇ ਵਿੱਚ ਆਏ ਸੀ। ਉਹਨਾਂ ਦੇ ਵਿੱਚੋਂ 50,000 ਤੋਂ ਕੁਝ ਜ਼ਿਆਦਾ ਡਿਪੈਂਡੈਂਟ ਵੀਜ਼ਾ ਦੇ ਉੱਤੇ ਸੀ। ਹਾਲਾਂਕਿ ਟੌਨੀ ਬਰਕ ਨੇ ਇਹ ਕਿਹਾ ਕਿ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ 'ਚ ਰਹਿ ਰਹੇ ਨੇ ਅਤੇ ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰ ਟੂਰਿਸਟ ਵੀਜ਼ਾ ਦੇ ਉੱਤੇ ਆਸਟ੍ਰੇਲੀਆ 'ਚ ਜਾਂ ਡਿਪੈਂਡੈਂਟ ਵੀਜ਼ਾ ਦੇ ਉੱਤੇ ਆਸਟ੍ਰੇਲੀਆ 'ਚ ਆਏ ਨੇ ਤਾਂ ਉਹਨਾਂ ਨੂੰ ਅੱਡ ਨਹੀਂ ਕੀਤਾ ਜਾਏਗਾ ਪਰ ਭਵਿੱਖ ਦੇ ਵਿੱਚ ਕਿਸੇ ਨੂੰ ਇਸ ਦੇ ਉੱਤੇ ਐਡ ਨਹੀਂ ਕੀਤਾ ਜਾਏਗਾ। ਹਾਲਾਂਕਿ ਇਸ ਦੇ ਵਿੱਚ ਕੁਝ ਇੱਕ ਐਕਸੈਪਸ਼ਨਸ ਯਾਨੀ ਕਿ ਕੁਝ ਇੱਕ ਵਿਕਲਪ ਜ਼ਰੂਰ ਰਹਿਣਗੇ ਕਿਹਨਾਂ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਭਵਿੱਖ ਦੇ ਅੰਦਰ ਸਟੂਡੈਂਟ ਵੀਜ਼ਾਸ ਦੇ ਉੱਤੇ ਆਪਣੇ ਡਿਪੈਂਡੈਂਟ ਲਿਆਉਣ ਦਿੱਤਾ ਜਾਏਗਾ ਇਸ ਦੇ ਬਾਰੇ ਵੀ ਟੌਨੀ ਬਰਕ ਨੇ ਐਲਾਨ ਕੀਤਾ।
1: We have special visa conditions which will still allow it for the Pacific and for the ASEAN nations, and for certain courses, for example PhD courses, they'll be able to bring family. It's, you're often in a very different circumstance of life for those sorts of students and people who are for undergraduate.
0: ਇਸ ਦਰਮਿਆਨ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ ਨੇ ਇਹ ਵੀ ਦੱਸਿਆ ਕਿ ਪੁਆਇੰਟ ਸਿਸਟਮ ਦੇ ਵਿੱਚ ਅਤੇ ਬੈਕਪੈਕਰ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਫਰਕ ਲਿਆਂਦਾ ਜਾਏਗਾ, ਤਬਦੀਲੀਆਂ ਕੀਤੀਆਂ ਜਾਣਗੀਆਂ। ਜੇਕਰ ਪੁਆਇੰਟ ਸਿਸਟਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਪਹਿਲਾਂ ਜਿਹੜੀਆਂ ਯੂਨੀਵਰਸਿਟੀ ਕੁਆਲੀਫਿਕੇਸ਼ਨ ਦੇ ਅੰਕ ਹਾਸਲ ਕਰਦੇ ਸੀ ਲੋਕ ਅਤੇ ਜੇ ਹੁਣ ਉਹ ਕਿਸੇ ਇੱਕ ਖਾਸ ਕਿਸਮ ਦੇ ਟਰੇਡ ਕੋਰਸਿਸ ਦੇ ਵਿੱਚ ਜਿਹੜੇ ਟਰੇਡ ਕੋਰਸ ਕੰਸਟਰਕਸ਼ਨ ਐਗਰੀਕਲਚਰ ਫਿਸ਼ਰੀ ਰਿਸੋਰਸਿਸ ਤੇ ਟੀਚਿੰਗ ਦੇ ਨਾਲ ਜੁੜੇ ਹੋਣ ਤਾਂ ਉਹਨਾਂ ਨੂੰ ਵੀ ਉਸ ਦੇ ਬਰਾਬਰ ਅੰਕ ਹੀ ਦਿੱਤੇ ਜਾਣਗੇ ਜੋ ਕਿ ਯੂਨੀਵਰਸਿਟੀ ਕੁਆਲੀਫਿਕੇਸ਼ਨ ਦੇ ਬਰਾਬਰ ਅੰਕ ਮੰਨੇ ਜਾਣਗੇ। ਇਹ ਇਸ ਕਰਕੇ ਤਾਂ ਕਿ ਅਜਿਹੇ ਹੁਨਰਮੰਦ ਲੋਕਾਂ ਨੂੰ ਆਸਟ੍ਰੇਲੀਆ 'ਚ ਵੱਧ ਤੋਂ ਵੱਧ ਔਰ ਛੇਤੀ ਤੋਂ ਛੇਤੀ ਪੱਕਿਆਂ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਪੁਆਇੰਟ ਸਿਸਟਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ ਪਰ ਹੌਲੀਡੇ ਮੇਕਰ ਵੀਜ਼ਾਸ ਦੇ ਵਿੱਚ ਤਬਦੀਲੀਆਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਿਹੜਾ ਹੌਲੀਡੇ ਮੇਕਰ ਵੀਜ਼ਾ ਉਸ ਦੇ ਵਿੱਚ ਇੱਕ ਕੈਪ ਇੰਟਰੋਡਿਊਸ ਕੀਤੀ ਜਾਏਗੀ ਯਾਨੀ ਕਿ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਹੌਲੀਡੇ ਮੇਕਰ ਵੀਜ਼ਾ ਜਿਹੜਾ ਉਹ ਲੈਣ ਤੋਂ ਬਾਅਦ ਕੋਈ ਐਪਲੀਕੈਂਟ ਦੂਜੇ ਸਾਲ ਜਾਂ ਤੀਜੇ ਸਾਲ ਵੀ ਉਸ ਨੂੰ ਐਕਸਟੈਂਡ ਕਰਵਾ ਸਕਦਾ ਸੀ ਪਰ ਹੁਣ ਉਸ ਦੇ ਵਿੱਚ ਕੈਪ ਲਗਾ ਦਿੱਤੀ ਜਾਏਗੀ। ਪਹਿਲੀ ਵਾਰ ਹੌਲੀਡੇ ਮੇਕਰ ਵੀਜ਼ਾਸ ਜਿਹੜੇ ਨੇ ਉਹ ਜਿਵੇਂ ਦਿੱਤੇ ਜਾਣਗੇ ਉਵੇਂ ਹੀ ਹੋਣਗੇ ਪਰ ਉਸ ਤੋਂ ਬਾਅਦ ਉਹ ਨੰਬਰ ਜਿਹੜੇ ਨੇ ਉਹ ਨਿਯਮਤ ਕਰ ਦਿੱਤੇ ਜਾਣਗੇ ਯਾਨੀ ਕਿ ਜੇਕਰ ਕੋਈ ਐਪਲੀਕੈਂਟ ਦੂਸਰੇ ਸਾਲ ਦੇ ਵਿੱਚ ਹੌਲੀਡੇ ਮੇਕਰ ਵੀਜ਼ਾ ਨੂੰ ਅਪਲਾਈ ਕਰਨਾ ਚਾਹੁੰਦਾ ਤਾਂ 45,000 ਤੱਕ ਦੀ ਗਿਣਤੀ ਜਿਹੜੀ ਉਹ ਵੱਧ ਤੋਂ ਵੱਧ ਕੈਪ ਕਰ ਦਿੱਤੀ ਜਾਏਗੀ। ਇਸ ਤੋਂ ਵੱਧ ਲੋਕਾਂ ਨੂੰ ਦੂਸਰੇ ਸਾਲ ਵੀਜ਼ਾ ਐਕਸਟੈਂਡ ਨਹੀਂ ਕਰਨ ਦਿੱਤਾ ਜਾਏਗਾ। ਤੀਜੇ ਸਾਲ ਇਸ ਗਿਣਤੀ ਨੂੰ 5,000 ਦੇ ਉੱਤੇ ਕੈਪ ਕਰ ਦਿੱਤਾ ਜਾਏਗਾ ਯਾਨੀ ਕਿ ਹੌਲੀਡੇ ਮੇਕਰ ਵੀਜ਼ਾਸ ਦੀ ਗਿਣਤੀ ਦੇ ਵਿੱਚ ਕਟੌਤੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਇਸ ਦਰਮਿਆਨ ਉਹਨਾਂ ਨੇ ਯੂਕੇ ਦੇ ਨਾਲ ਚੱਲ ਰਹੀ ਟ੍ਰੇਡ ਡੀਲ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਯੂਕੇ ਦੇ ਬੈਕਪੈਕਰਸ ਨੂੰ ਇਸ ਦੇ ਵਿੱਚ ਛੋਟ ਦਿੱਤੀ ਜਾਏਗੀ ਕਿਉਂਕਿ ਯੂਕੇ ਦੇ ਨਾਲ ਹਾਲ ਫਿਲਹਾਲ 17,000 ਬੈਕਪੈਕਰ ਬਰਤਾਨਵੀ ਨਾਗਰਿਕ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ ਪਰ ਯੂਕੇ ਦੇ ਨਾਲ ਜਿਵੇਂ ਹੀ ਇਹ ਡੀਲ ਸਿਰੇ ਚੜ੍ਹ ਜਾਏਗੀ ਤਾਂ ਉਹਨਾਂ ਨੂੰ ਵੀ ਇਸੇ ਦਾਇਰੇ ਦੇ ਵਿੱਚ ਲਿਆਂਦਾ ਜਾਏਗਾ। ਵਿਜ਼ਿਟਰ ਵੀਜ਼ਾ ਦੇ ਉੱਤੇ ਗੱਲ ਕਰਦਿਆਂ ਹੋਇਆਂ ਟੌਨੀ ਬਰਕ ਨੇ ਕਿਹਾ ਕਿ ਹੁਣ ਨੋ ਫਰਦਰ ਸਟੇ ਦੀ ਜਿਹੜੀ ਪ੍ਰੋਵੀਜ਼ਨ ਹੈ ਉਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਏਗਾ ਯਾਨੀ ਕਿ ਜੇਕਰ ਕੋਈ ਵਿਅਕਤੀ ਆਸਟ੍ਰੇਲੀਆ ਦੇ ਵਿੱਚ ਵਿਜ਼ਿਟਰ ਵੀਜ਼ਾ ਦੇ ਉੱਤੇ ਆਉਂਦਾ ਤਾਂ ਕਿਸੇ ਵੀ ਕਿਸਮ ਦਾ ਹੋਰ ਵੀਜ਼ਾ ਉਹ ਅਪਲਾਈ ਨਹੀਂ ਕਰ ਸਕੇਗਾ। ਉਸ ਨੂੰ ਆਪਣਾ ਵੀਜ਼ਾ ਖਤਮ ਕਰਨ ਤੋਂ ਬਾਅਦ ਜਿਹੜੀ ਉਹ ਆਸਟ੍ਰੇਲੀਆ ਛੱਡ ਕੇ ਜਾਣਾ ਹੋਏਗਾ। ਵੀਜ਼ਾ ਓਵਰਸਟੇਅਰ ਦੇ ਉੱਤੇ ਵੀ ਵਰਦਿਆਂ ਹੋਇਆ ਉਹਨਾਂ ਕਿਹਾ ਕਿ 2015 ਤੋਂ ਪਹਿਲਾਂ ਜਿੰਨੇ ਵੀਜ਼ਾ ਓਵਰਸਟੇਅਰ ਸੀ ਉਸ ਗਿਣਤੀ ਦੇ ਬਰਾਬਰ ਹੀ ਅਸੀਂ ਲੈ ਕੇ ਆਏ ਹਾਂ ਔਰ ਇਸ ਨੂੰ ਹੋਰ ਆਉਣ ਵਾਲੇ ਸਮਿਆਂ ਦੇ ਵਿੱਚ ਘੱਟ ਕਰਾਂਗੇ। ਨਾਲ ਹੀ 100 ਦੇ ਕਰੀਬ ਕੰਪਲਾਇੰਸ ਆਫਿਸਰ ਤੇ ਹੋਰ ਵਧੇਰੇ ਜਿਹੜੇ ਅਫਸਰ ਨੇ ਉਹ ਨਿਯੁਕਤ ਕੀਤੇ ਜਾਣਗੇ ਪਰ ਨਾਲ ਦੀ ਨਾਲ ਉਹਨਾਂ ਨੇ ਇਸ ਦੀ ਤੁਲਨਾ ਅਮਰੀਕਾ ਦੇ ਵਿੱਚ ਜਿਸ ਕਿਸਮ ਦੇ ਨਾਲ ਆਈਸ ਮਹਿਕਮੇ ਦੀ ਤਰਫ ਤੋਂ ਸੜਕਾਂ ਤੋਂ ਧੂ ਕੇ ਪ੍ਰਵਾਸੀਆਂ ਨੂੰ ਉੱਥੋਂ ਕੱਢਿਆ ਜਾ ਰਿਹਾ ਸੀ ਉਸ ਦੇ ਨਾਲ ਕਰਨ ਤੋਂ ਗੁਰੇਜ਼ ਕੀਤਾ। ਉਹਨਾਂ ਕਿਹਾ ਕਿ ਟੀਵੀ ਦੇ ਉੱਤੇ ਜਿਵੇਂ ਤੁਸੀਂ ਦੂਸਰੇ ਦੇਸ਼ਾਂ ਦੀਆਂ ਕਾਰਵਾਈਆਂ ਦੇਖੀਆਂ ਆਸਟ੍ਰੇਲੀਆ ਬਿਲਕੁਲ ਵੀ ਉਸ ਕਿਸਮ ਦਾ ਸਿਸਟਮ ਨਹੀਂ ਅਪਣਾਏਗਾ। 2015 ਤੋਂ ਪਹਿਲਾਂ ਦਾ ਜਿਸ ਕਿਸਮ ਦਾ ਆਸਟ੍ਰੇਲੀਆ ਦੇ ਵਿੱਚ ਸਿਸਟਮ ਸੀ ਉਹੋ ਜਿਹੇ ਹੀ ਤਰੀਕੇ ਦੇ ਨਾਲ ਇਹ ਦੇਸ਼ ਆਪਣਾ ਇਮੀਗ੍ਰੇਸ਼ਨ ਸਿਸਟਮ ਨੂੰ ਚੱਲਦਾ ਰੱਖੇਗਾ। ਖੈਰ ਇਸ ਦੇ ਨਾਲ ਜੁੜੀਆਂ ਹੋਈਆਂ ਵਧੇਰੇ ਜਾਣਕਾਰੀਆਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ ਪਰ ਆਸਟ੍ਰੇਲੀਆ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ ਹੈ। ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਜਿਹੜਾ ਸਟਾਫਰਸ ਕਿਸੇ ਵੀ MP ਦੇ ਕੋਲ ਜਿਹੜੇ ਆਪਣੇ ਸਟਾਫਰ ਰੱਖਣ ਦੀ ਗਿਣਤੀ ਹੈ ਉਸ ਨੂੰ ਲਿਮਿਟ ਕਰ ਦਿੱਤਾ ਗਿਆ ਔਰ ਇਸ ਦੇ ਲੈ ਕੇ ਕਦੇ ਐਂਥਨੀ ਅਲਬਨੀਜ਼ ਦੀ ਸਾਥਣ ਰਹੀ ਤੇ ਹੁਣ ਅੱਡ ਹੋ ਚੁੱਕੀ ਵੈਸਟਰਨ ਆਸਟ੍ਰੇਲੀਆ ਤੋਂ ਇੰਡੀਪੈਂਡੈਂਟ ਸੈਨੇਟਰ ਫਾਤਮਾ ਪੇਮੈਨ, ਨਿਊ ਸਾਊਥ ਵੇਲਸ ਤੋਂ ਵੀਤਨਾਮੀ ਮੂਲ ਦੀ ਦਾਈ ਲੀ ਤੇ ਪੌਲਿਨ ਹੈਂਸਨ ਇਕੱਠੇ ਇੱਕ ਮੰਚ ਦੇ ਉੱਤੇ ਨਜ਼ਰ ਆਏ। ਸਰਕਾਰ ਦੇ ਦੁਆਰਾ ਇੰਡੀਪੈਂਡੈਂਟ ਸੈਨੇਟਰਸ ਤੇ ਛੋਟੀਆਂ ਪਾਰਟੀਆਂ ਨੂੰ ਸਟਾਫਰਸ ਦੀ ਗਿਣਤੀ ਘੱਟ ਦੇਣ ਦੇ ਉੱਤੇ ਵਰਦੇ ਹੋਏ ਦਿਖਾਈ ਦਿੱਤੇ। ਪਹਿਲਾਂ ਇਸ ਖ਼ਬਰ ਦਾ ਤੁਹਾਨੂੰ ਪਿਛੋਕੜ ਦੱਸ ਦਈਏ ਕਿ ਹਰ ਇੱਕ ਸੈਨੇਟਰ ਔਰ MP ਨੂੰ 5 ਫੁੱਲ ਟਾਈਮ ਇਲੈਕਟੋਰੇਟ ਆਫਿਸਰਸ ਜਿਹੜੇ ਨੇ ਉਹ ਅਲਾਟ ਕੀਤੇ ਜਾਣਗੇ ਉਹਦੇ ਲੋਕਲ ਕਮਿਊਨਿਟੀ ਆਫਿਸ ਦੇ ਵਾਸਤੇ। ਇਸ ਤੋਂ ਇਲਾਵਾ ਜਿਹੜੀਆਂ ਵੱਡੀਆਂ ਸੀਟਾਂ ਨੇ ਉਸ ਦੇ ਵਿੱਚ ਕੁਝ ਇੱਕ ਐਕਸੈਪਸ਼ਨ ਹੋ ਸਕਦੀ ਹੈ, ਇੱਕ ਦੋ ਸਟਾਫ ਮੈਂਬਰ ਵਾਧੂ ਦਿੱਤੇ ਜਾ ਸਕਦੇ ਨੇ ਤੇ ਇਸ ਤੋਂ ਇਲਾਵਾ ਪਰਸਨਲ ਸਟਾਫ ਜਿਹਦੇ ਵਿੱਚ ਐਡਵਾਈਜ਼ਰ ਮੀਡੀਆ ਆਫੀਸਰ ਅਜਿਹੇ ਵਿਅਕਤੀ ਵੀ ਹੁੰਦੇ ਨੇ ਉਹਨਾਂ ਨੂੰ ਵੀ ਨਿਯੁਕਤ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਿਹੜੇ ਕਿ ਪਾਰਲੀਮੈਂਟੇਰੀਅਨਸ ਦੀਆਂ ਪਾਲਿਸੀਜ਼ ਲੈਜਿਸਲੇਸ਼ਨ ਜਾਂ ਮੀਡੀਆ ਨੂੰ ਨਿਯਮਤ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਨ ਪ੍ਰਧਾਨ ਮੰਤਰੀ ਨੇ ਇਸ ਦਾ ਇਕੱਲਿਆਂ ਫੈਸਲਾ ਲੈਂਦਿਆਂ ਹੋਇਆਂ ਇਸ ਡਾਇਰੈਕਸ਼ਨ ਨੂੰ ਜਿਹੜਾ ਹੈ ਇਸ ਦਾ ਐਲਾਨ ਕੀਤਾ ਦੱਸ ਦਈਏ ਕਿ ਇੱਕ ਡੇਟਾ ਦੇ ਮੁਤਾਬਕ ਫਾਤਮਾ ਪੇਮੈਨ ਜਿਹੜੇ ਨੇ ਉਹਨਾਂ ਦੇ ਕੋਲ ਉਹ ਇਕਲੌਤੇ ਪਾਰਲੀਮੈਂਟੇਰੀਅਨ ਹੋਣਗੇ ਇੰਡੀਪੈਂਡੈਂਟ ਪਾਰਲੀਮੈਂਟੇਰੀਅਨ ਜਿਨ੍ਹਾਂ ਨੂੰ ਐਡੀਸ਼ਨਲ ਸਟਾਫ ਨਹੀਂ ਦਿੱਤਾ ਗਿਆ ਜਾਂ ਉਹਨਾਂ ਨੇ ਅਪਲਾਈ ਨਹੀਂ ਕੀਤਾ ਉਹ ਇੱਕ ਵੱਖਰੀ ਗੱਲ ਹੋ ਸਕਦੀ ਹੈ ਇਸ ਤੋਂ ਇਲਾਵਾ ਡਾਇਲੀ ਤੇ ਨਿਕੋਲੇਟ ਬੋਇਲ ਤੇ ਰਾਲਫ ਬਾਬੇਟ ਇਹ ਉਹ ਵੀ ਐਮ ਪੀ ਨੇ ਜਿਨ੍ਹਾਂ ਦੇ ਕੋਲ ਇਸ ਵਕਤ ਸਟਾਫ ਦੀ ਕਮੀ ਦਿਖਾਈ ਦੇ ਰਹੀ ਹੈ ਹਾਲਾਂਕਿ ਗ੍ਰੀਨਸ ਪਾਰਟੀ ਦੇ ਕੋਲ ਇੱਕ ਐਮ ਪੀ ਅੱਜ ਦੀ ਤਰੀਕ ਦੇ ਵਿੱਚ ਤੇ 10 ਸੈਨੇਟਰ ਨੇ ਇਸ ਕਰਕੇ ਉਹਨਾਂ ਦੇ ਕੁੱਲ ਸਟਾਫ ਦੀ ਗਿਣਤੀ ਜਿਹੜੀ ਹੈ 17 ਪਰਸਨਲ ਸਟਾਫ ਤੇ ਇੱਧਰ ਵਨ ਨੇਸ਼ਨ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਕੋਲ 2 ਐਮ ਪੀ ਨੇ ਤੇ 4 ਸੈਨੇਟਰ ਨੇ ਇਸ ਕਰਕੇ ਉਹਨਾਂ ਨੂੰ 5 ਵਾਧੂ ਜਿਹੜੇ ਐਡੀਸ਼ਨਲ ਸਟਾਫ ਮੈਂਬਰ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਐਂਥਨੀ ਐਲਬਨੀਜ਼ ਦੀ ਸਰਕਾਰ ਦੇ ਵਿੱਚ 495 ਸਟਾਫ ਜਿਹੜਾ ਹੈ ਉਹ ਮਿਨਿਸਟਰੀਅਲ ਆਫਿਸਿਸ ਦੇ ਵਿੱਚ ਕੰਮ ਕਰਦਾ ਹੈ ਸਪੈਸ਼ਲ ਐਨਵਾਇਸ ਦੇ ਤੌਰ ਤੇ ਕੰਮ ਕਰਦਾ ਹੈ ਜਾਂ ਹੋਰ ਸਪੋਰਟਿੰਗ ਰੋਲ ਦੇ ਉੱਤੇ ਕੰਮ ਕਰਦਾ ਹੈ ਜਦਕਿ ਗਠਜੋੜ ਦੇ ਕੋਲ 92 ਦੇ ਕਰੀਬ ਐਡੀਸ਼ਨਲ ਸਟਾਫ ਮੈਂਬਰ ਨੇ ਹਾਲਾਂਕਿ ਐਕਸਟਰਾ ਸਟਾਫ ਦੀ ਅਰਜ਼ੀ ਜਿਹੜੀ ਹੈ ਇਹਨਾਂ ਦੀ ਤਰਫ ਤੋਂ ਵੀ ਦਾਇਰ ਕੀਤੀ ਗਈ ਉਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਵਰਦਿਆਂ ਹੋਇਆਂ ਪੌਲਿਨ ਹੈਨਸਨ ਫਾਤਮਾ ਪੇਮੈਨ ਤੇ ਡਾਇਲੇ ਨੇ ਸਮਝੌਤਾ ਕਰਕੇ ਇੱਕੋ ਸਟੇਜ ਦੇ ਉੱਤੇ ਆ ਕੇ ਪੱਤਰਕਾਰਾਂ ਦੇ ਨਾਲ ਸਰਕਾਰ ਦੀ ਇਸ ਜਿਹੜਾ ਨਿਯਮ ਹੈ ਉਸ ਦੀ ਨਿਖੇਧੀ ਕੀਤੀ ਉੱਥੇ ਹੀ ਅਗਲੀ ਖਬਰ ਦੀ ਵੀ ਜੇਕਰ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਸਾਂਝ ਪਾਈਏ ਤੇ ਡਿਫੈਂਸ ਖੇਤਰ ਦੇ ਨਾਲ ਜੁੜਿਆ ਹੋਇਆ ਇੱਕ ਫੈਸਲਾ ਜਿਹੜਾ ਕਿ ਸਰਕਾਰ ਦੇ ਲਈ ਹੁਣ ਤੱਕ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਐਂਥਨੀ ਐਲਬਨੀਜ਼ ਸਰਕਾਰ ਦੀ ਤਰਫ ਤੋਂ ਦਬਾਅ ਦੇ ਅੱਗੇ ਝੁਕਦਿਆਂ ਹੋਇਆਂ ਹੁਣ ਵੈਟਰਨਸ ਯਾਨੀ ਕਿ ਸਾਬਕਾ ਜਿਹੜੇ ਜਵਾਨ ਨੇ ਆਸਟ੍ਰੇਲੀਆ ਦੀ ਕਿਸੇ ਵੀ ਫੌਜ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਦੇ ਲਈ ਜਿਹੜੀ ਰਿਟਾਇਰ ਹੋਣ ਤੋਂ ਬਾਅਦ ਜਿਹੜੀ ਸਾਲ ਦੀ $5,000 ਤੱਕ ਦੀ ਅਲਾਈਡ ਹੈਲਥ ਸਰਵਿਸਿਜ਼ ਦੀ ਇੱਕ ਕੈਪ ਸੀ ਉਸ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਅਸਲ 'ਚ ਪਹਿਲਾਂ ਸਰਕਾਰ ਨੇ ਇਹ ਕੈਪ ਲਗਾਈ ਸੀ ਅਤੇ ਕਿਹਾ ਸੀ ਕਿ ਸਾਬਕਾ ਫੌਜੀ ਸਾਲ ਦੇ ਵਿੱਚ $5,000 ਤੱਕ ਖਰਚ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹ ਦਿੱਤੇ ਜਾਣਗੇ ਇਹਨਾਂ ਨੂੰ ਅਤੇ ਉਹ ਖਰਚ ਕਰਕੇ ਉਹ ਫਿਜ਼ੀਓਥੈਰੇਪੀ ਡੈਂਟਿਸਟਰੀ ਜਾਂ ਇਸ ਕਿਸਮ ਦੀਆਂ ਜਿਹੜੀਆਂ ਅਲਾਈਡ ਹੈਲਥ ਸਰਵਿਸਿਜ਼ ਨੇ ਉਹਨਾਂ ਦਾ ਇਸਤੇਮਾਲ ਕਰ ਸਕਦੇ ਨੇ ਔਰ ਜੇਕਰ ਇਸ ਕਿਸਮ ਦੀ ਕੈਪ ਲਗਾ ਦਿੱਤੀ ਜਾਏਗੀ ਤਾਂ ਵਾਧੂ ਖਰਚੇ ਨਹੀਂ ਹੋਣਗੇ ਅਤੇ ਸਰਕਾਰੀ ਖਜ਼ਾਨੇ 'ਚੋਂ $750 million ਜਿਹੜੇ ਨੇ ਅਗਲੇ 3 ਸਾਲਾਂ ਦੇ ਵਿੱਚ ਬਚ ਸਕਣਗੇ ਪਰ ਵੈਟਰਨਸ ਦੇ ਦਬਾਅ ਦੇ ਚੱਲਦਿਆਂ ਹੋਇਆਂ ਸਰਕਾਰ ਨੂੰ ਇਸ ਫੈਸਲੇ ਨੂੰ ਹੁਣ ਰੱਦ ਕਰਨਾ ਪਿਆ ਮਿਨਿਸਟਰ ਫਾਰ ਵੈਟਰਨ ਅਫੇਅਰਸ ਮੈਟ ਕਿਓ ਨੇ ਇੱਕ ਸਟੇਟਮੈਂਟ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਫਿਲਹਾਲ ਇਹ ਥਰੈਸ਼ਹੋਲਡ ਆਫ ਦੀ ਟੇਬਲ ਕਰ ਦਿੱਤੀ ਗਈ ਹੈ ਯਾਨੀ ਕਿ ਇਸ ਨੂੰ ਫਿਲਹਾਲ ਹਟਾ ਲਿਆ ਗਿਆ ਉਧਰ ਵਨ ਨੇਸ਼ਨ ਪਾਰਟੀ ਦੇ ਲਈ ਵੈਸਟ ਆਸਟ੍ਰੇਲੀਆ ਦੇ ਵਿੱਚ ਇੱਕ ਬਾਈ ਇਲੈਕਸ਼ਨ ਦੇ ਅੰਦਰ ਵਾਲੰਟੀਅਰ ਕਰਨ ਵਾਲਾ ਇੱਕ ਵਿਅਕਤੀ ਅਜਿਹਾ ਨਿਕਲਿਆ ਜਿਹੜਾ ਕਿ ਨਿਓ ਨਾਜ਼ੀ ਆਈਡੀਓਲੋਜੀ ਦੇ ਨਾਲ ਖਾਸਾ ਪ੍ਰਭਾਵਿਤ ਸੀ ਔਰ ਸੰਬੰਧ ਵੀ ਰੱਖਦਾ ਸੀ ਬਲਕਿ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਦੁਆਰਾ ਉਸ ਨੂੰ ਜਿਹੜਾ ਨੋਟਿਸ ਵੀ ਦਿੱਤਾ ਜਾ ਚੁੱਕਿਆ ਡੇਵਿਡ ਡੋਨਿਸ ਨਾਮ ਦਾ ਇਹ ਵਿਅਕਤੀ ਜਿਹਨੇ ਵਨ ਨੇਸ਼ਨ ਦੀ ਸੀਕਰੇਟ ਹਾਰਬਰ ਦੀ ਪਿਛਲੇ ਮਹੀਨੇ ਇਲੈਕਸ਼ਨ ਜਿੱਤੀ ਹੈ ਉਸ ਸੀਟ ਦੇ ਖਾਤਰ ਵਨ ਨੇਸ਼ਨ ਦੇ ਲਈ ਹਾਊ ਟੂ ਵੋਟ ਕਾਰਡਸ ਵੰਡ ਰਿਹਾ ਸੀ ਸੜਕਾਂ ਦੇ ਉੱਤੇ ਖੜ੍ਹੇ ਹੋ ਕੇ ਔਰ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਵਾਲੰਟੀਅਰ ਕਰ ਰਿਹਾ ਸੀ ਪੌਲਿਨ ਹੈਨਸਨ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਵੇਂ ਲੋਕ ਬਾਹਰੋਂ ਜਿਹੜੇ ਨੇ ਉਹ ਇਨਫਿਲਟਰੇਟ ਕਰਕੇ ਦਾਖਲ ਹੋ ਜਾਂਦੇ ਨੇ ਵੈਸੇ ਡੇਵਿਡ ਡੋਨਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਸਵੈਨ ਨਾਮ ਦੀ ਇੱਕ ਸੰਸਥਾ ਯਾਨੀ ਕਿ ਸੋਸਾਇਟੀ ਆਫ ਵੈਸਟਰਨ ਆਸਟ੍ਰੇਲੀਅਨ ਨੈਸ਼ਨਲਿਸਟ ਇਹ ਉਹ ਸੰਸਥਾ ਹੈ ਜਿਸਦਾ ਉਹ ਪ੍ਰੈਜੀਡੈਂਟ ਦੱਸਿਆ ਗਿਆ ਸੀ ਪਰ ਹੁਣ ਇਸ ਨੂੰ ਡੀ ਰਜਿਸਟਰ ਕਰ ਦਿੱਤਾ ਗਿਆ ਏਟੀ ਯਾਨੀ ਐਡਮਿਨਿਸਟ੍ਰੇਟਿਵ ਅਪੀਲ ਦੇ ਟ੍ਰਿਬਿਊਨਲ ਦੀ ਤਰਫ ਤੋਂ ਇਸ ਨੂੰ ਇੱਕ ਰੇਸਿਸਟ ਐਕਸਟ੍ਰੀਮਿਸਟ ਗਰੁੱਪ ਦੱਸਦਿਆਂ ਹੋਇਆਂ ਇਸ ਸੰਸਥਾ ਨੂੰ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਰੱਦ ਕਰ ਦਿੱਤੀ ਗਈ ਸੀ ਵੈਸੇ ਟ੍ਰਿਬਿਊਨਲ ਦੇ ਇਹ ਕਮੈਂਟ ਸਾਲ 2023 ਦੇ ਵਿੱਚ ਸਾਹਮਣੇ ਆਏ ਸੀ ਪਰ ਪੌਲਿਨ ਹੈਨਸਨ ਦੀ ਪਾਰਟੀ ਦੇ ਲਈ ਉਹ ਕੈਂਪੇਨ ਪਿਛਲੇ ਮਹੀਨੇ ਕਰ ਰਿਹਾ ਸੀ ਉੱਥੇ NSW ਤੋਂ ਅਗਲੀ ਖਬਰ ਹੈ ਜਿੱਥੇ ਨਿਊ ਸਾਊਥ ਵੇਲਸ ਸਰਕਾਰ ਨੇ ਹੁਣ ਲਰਨਰ ਡਰਾਈਵਰਸ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਤੇ ਉਹਨਾਂ ਦੀ ਜਾਨ ਨੂੰ ਉਹਨਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਜਿਹੜੇ ਡਰਾਈਵਿੰਗ ਇੰਸਟਰਕਟਰਸ ਨੇ ਉਹਨਾਂ ਦੇ ਵਾਸਤੇ ਇੱਕ ਨਵਾਂ ਕਾਨੂੰਨ ਲਿਆਂਦਾ ਹੈ ਦੱਸ ਦਈਏ ਕਿ ਅਦਾਰੇ ABC ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਇਸ ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ 300 ਦੇ ਕਰੀਬ ਲੋਕਾਂ ਨੇ ਅਦਾਰੇ ABC ਤੱਕ ਇਹ ਗੱਲ ਕੀਤੀ ਸੀ ਕਿ ਆਮ ਤੌਰ ਦੇ ਉੱਤੇ ਡਰਾਈਵਿੰਗ ਇੰਸਟਰਕਟਰ ਜਿਹੜੇ ਨੇ ਉਹਨਾਂ ਦੇ ਨਾਲ ਸੈਕਸ਼ੁਅਲ ਹਰਾਸਮੈਂਟ ਜਾਂ ਅਸੋਲਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਖਾਸ ਤੌਰ ਦੇ ਉੱਤੇ ਗੱਡੀ ਸਿੱਖਣ ਵਾਲੀਆਂ ਟੀਨੇਜ ਲੜਕੀਆਂ ਦੇ ਨਾਲ। ਇਸ ਤੋਂ ਬਾਅਦ ਹੁਣ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਤੇ ਇਸ ਮਾਮਲੇ ਦੇ ਵਿੱਚ ਸੂਬਾਈ ਸਰਕਾਰ ਨੇ ਹੁਣ ਇੱਕ ਨੋਟਿਸ ਲਿਆਂਦਾ ਹੈ ਔਰ ਇਸ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ ਹੈ। ਜੇਕਰ ਤੁਸੀਂ ਬਤੌਰ ਡਰਾਈਵਿੰਗ ਇੰਸਟ੍ਰਕਟਰ ਕਾਰ ਚਲਾਉਣੀ ਸਿਖਾਉਂਦੇ ਹੋ ਤਾਂ ਹੁਣ ਤੁਹਾਨੂੰ ਇੱਕ ਡਿਸਪਲੇ ਸਾਈਨ ਜਿਹੜਾ ਉਹ ਆਪਣੀ ਕਾਰ ਦੇ ਅੰਦਰ ਲਗਾਉਣਾ ਜ਼ਰੂਰੀ ਹੋਏਗਾ ਜਿਹੜਾ ਕਿ ਦੱਸ ਸਕੇਗਾ ਕਿ ਜੇਕਰ ਡਰਾਈਵਿੰਗ ਇੰਸਟ੍ਰਕਟਰ ਤੁਹਾਡੇ ਨਾਲ ਭੈੜਾ ਭੱਦਾ ਵਿਵਹਾਰ ਕਰਦਾ ਤਾਂ ਤੁਸੀਂ ਟਰਾਂਸਪੋਰਟ ਫੋਰ ਨਿਊ ਸਾਊਥ ਵੇਲਜ਼ ਦੇ ਦਿੱਤੇ ਹੋਏ ਨੰਬਰ ਈਮੇਲ ਪਤੇ ਜਾਂ ਕਿਸੇ ਹੋਰ ਸੰਪਰਕ ਤਰੀਕੇ ਦੇ ਨਾਲ ਉਹਨਾਂ ਤੱਕ ਸੰਪਰਕ ਕਰ ਸਕਦੇ ਹੋ ਪਰ ਇਹ ਉਸ ਇੰਸਟਰਕਸ਼ਨ ਦੇ ਉੱਤੇ ਦੱਸਣਾ ਹੋਏਗਾ ਕਿ ਉਹਨਾਂ ਦੇ ਕਿਹੜੇ ਨੰਬਰ ਜਾਂ ਕਿਸ ਥਾਂ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਦੱਸ ਦਈਏ ਕਿ ਸਟੇਟ ਮਿਨਿਸਟਰ ਫਾਰ ਰੋਡਸ ਜੈਨੀ ਐਚਿਸਨ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੇ ਨਾਲ ਜਿਹੜੇ ਟੀਨੇਜ ਲੜਕੀਆਂ ਨੇ ਖਾਸ ਤੌਰ ਦੇ ਉੱਤੇ ਸਕੂਲੀ ਉਮਰ ਦੇ ਵਿੱਚ ਜਿਹੜੀਆਂ ਲੜਕੀਆਂ ਗੱਡੀ ਚਲਾਉਣੀਆਂ ਸਿੱਖਦੀਆਂ ਨੇ ਅਤੇ ਲਰਨਰ ਲਾਇਸੈਂਸ ਲੈਣਾ ਸਭ ਤੋਂ ਪਹਿਲਾਂ ਉਹਨਾਂ ਦੇ ਲਈ ਜ਼ਰੂਰੀ ਹੁੰਦਾ ਉਹਨਾਂ ਦੇ ਵਾਸਤੇ ਉਹਨਾਂ ਦੀ ਸਿਹਤ ਨੂੰ ਉਹਨਾਂ ਦੀ ਜਾਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਜਿਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਜਾਏਗਾ। ਉੱਥੇ ਹੀ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਖੇਡ ਜਗਤ ਦੀ ਖਬਰ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਤੀਸਰਾ ਟੀ ਟਵੈਂਟੀ ਮੈਚ ਜਿਹੜਾ ਅੱਜ ਦੇ ਕੱਲ੍ਹ ਦੇ ਦਿਨ ਮਾਫ ਕਰਨਾ ਹੋਣਾ ਹੈ ਭਾਰਤ ਅਤੇ ਅਫਗਾਨਿਸਤਾਨ ਦੇ ਦਰਮਿਆਨ। ਭਾਰਤ ਅਫਗਾਨਿਸਤਾਨ ਦੇ ਦਰਮਿਆਨ ਦੋ ਟੀ ਟਵੈਂਟੀ ਮੈਚ ਹੁਣ ਤੱਕ ਹੋ ਚੁੱਕੇ ਨੇ ਦੋਹਾਂ ਨੂੰ ਹੀ ਭਾਰਤ ਨੇ ਜਿੱਤਿਆ ਹੈ। ਉੱਧਰ ਭਾਰਤ ਦੀ ਮਹਿਲਾਵਾਂ ਅਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਤੀਸਰਾ ਟੀ ਟਵੈਂਟੀ ਮੈਚ ਵੀ ਅੱਜ ਮੁਲਾਪੁਰ ਨਿਊ ਚੰਡੀਗੜ੍ਹ ਦੇ ਵਿੱਚ ਖੇਡਿਆ ਜਾਣਾ। ਇਸ ਤੋਂ ਪਹਿਲਾਂ ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਹੋਏ ਜਿਹੜੇ ਬਾਕੀ ਦੇ ਮੈਚ ਸੀ ਉਹਨਾਂ ਦੇ ਵਿੱਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ ਸੀ। ਪਹਿਲੇ ਮੈਚ ਨੂੰ ਆਸਟ੍ਰੇਲੀਆ ਦੀ ਮਹਿਲਾਵਾਂ ਨੇ 30 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ ਅਤੇ ਦੂਜੇ ਮੈਚ ਨੂੰ 6 ਵਿਕਟਾਂ ਦੇ ਫਰਕ ਦੇ ਨਾਲ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਪਤੇ ਤੋਂ ਜਾਰੀ ਰਹਿਣਗੇ। ਧੰਨਵਾਦ।